0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
2: ਵਿਜ਼ਿਟ sabrang.ca

0: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
1: जी सब रेडियो 94.7 सुनते सारे लिसनर्स का बहुत बहुत स्वागत है जी अज के इस खूबसूरत शाम के प्रोग्राम च अज की शाम वैसे खूबसूरत हो गई है क्योंकि अज आप स्टूडियो थोड़ा जा बाहर निकल के तो बाहर घूम फिर आए हैं ताकि जो गल्ला बात ने भी चलते रहन प्लस खबर तो इलावा जो दोस्तों फोन करते हो कहते मैं तो इतने पहुंच गया मैं तो इतने पहुंचा मैं इतने पहुंचा तो मैं कहना मैं भी बाहर ही पहुंचा मैं भी क्यों स्टूडियो च बैठा जो तुम अपने नहीं बैठे कि फिर आप भी तो कि घूमते फिरते रहना सर दैट्स वाई अज प्लान किया क्योंकि तुम पता भी विसाखी वाला मेला जरा वह 13वां विसाखी का मेला वो शनिवार वाले दिन होएगा इस बारी जेनेसिस सेंटर के अंदर जिथे हम आके पहुंचना क्योंकि ये सेंट्री बिल्कुल फ्री है इस प्रोग्राम की तो फूड भी उत्थे होएगा फ्री फूड ते फ्री जेडे प्राइज ने वो भी तुहाडे को कड्डे जाणगे काफी जेडे साडे स्पोंसर ने अलग अलग तरह के प्राइज जेडे दसते जा रहे ने उन्हां दे बारे भी गलबात करांगे भी केड़े केड़े प्राइज ते की कुछ होएगा ते उहदे नाल नाल आपां अपने प्रोग्राम दे विच होर जिहड़ियां गल्लां बातां ने अज वो भी शेयर करांगे तुसीं कहणा भी मैं उन्हें कहा भी मैं उत्थे नहीं हैगा ते किथे आ मैं एक्चुअली आया बाहर मिस्टर एंड मिसिस बियर जिहड़ा स्टोर है जिथे जेडे फैशन शो करवा रहे ने उन्होंने गलबात करने वास्ते इत्थे पहुंचे हैं इन्होंने स्टोर के उत्ते इन्होंने गलबात करांगे क्योंकि कुछ एक मॉडल जिहड़े ने अपने सूट्स पिक करने आए ने किहड़े किहड़े सूट उन्होंने पाने आए जां किहड़े नॉट सूट बेसिकली लहंगे एंड ऑल जिहड़ी जो भी इन्होंने प्लानिंग की अपनी फैशन शो की उहदे अकॉर्डिंग सारा कुछ आपां करने वास्ते पहुंचे थोड़ा जिहा क्विकली वैदर की अपडेट कर लैणे फिर इस तों बाद होर कई गल्लां बातां जिहड़ियां याद रखांगे एक वैदर की गल करदे सारी मेरी अखा सामने आ गया भी कैलगरी वैदर की जिहड़ी वार्निंग आ रही है जी कोल्ड विंडी एंड वैट लोंग वीकेंड फोरकास्ट एक पासे आपां कहने पे भी आपां लोंग वीकेंड मनाना है आपां कहने पे विसाखी मेला मनाना है पर नाल दी नाल ही मैसेज जिहड़े इदां दे आने शुरू हो गए भी कैलगरी के अंदर जिहड़ा वैदर है वह आने वाले दिनों में कोल्ड होने वाला विंडी होने वाला तो वैट होएगा लोंग वीकेंड इस करके जो तुम कितने बाहर जाने का प्लान कर रहे हो ते सैटरडे नू आई थिंक भी मेला ही देखो तो ज्यादा वधिया बजाय कि तुसीं बाहर घूमन फिरन जांदे हुण भी अज भी जिहड़ी है वह ओरेंज वार्निंग जिहड़ी आ रही है विंड दे उत्ते ते उहदे नाल नाल सवेर दी है जिहड़ी सवेर दे चली आ रही है ते येलो वार्निंग जिहड़ी है वह विंड दी है ते येलो वार्निंग जिहड़ी है वह रेनफॉल दी है इह भी नाल नाल नजर आंदा जा रहा है जी सो एनवायरमेंट कैनेडा ने यह वार्निंग इशू की है संडे नू भी सवेरे 10:30 बजे जो तुसीं प्रोग्राम सुनोगे ਉਦੋਂ ਵੈਦਰ ਜਿਹੜਾ ਥੋੜਾ ਡਿਫਰੈਂਟ ਹੋਏਗਾ ਰੇਨਫਾਲ ਦੀ ਅਮਾਊਂਟ ਜਿਹੜੀ ਹੈ 25 ਤੋਂ 30 ਮਿਲੀਮੀਟਰ ਤੱਕ ਲਾਈਕਲੀ ਦੱਸੀ ਜਾ ਰਹੀ ਹੈ ਜੀ ਯੈਲੋ ਹੈਡ ਅਲਬਰਟਾ ਦੇ ਏਰੀਏ ਦੇ ਵਿੱਚ ਬਟ ਇਹ ਕਿਉਂਕਿ ਓਵਰਆਲ ਜਿਹੜਾ ਕਹਿ ਰਹੀ 10 ਦਿਨ ਦਾ ਟ੍ਰੈਂਡ ਜਿਹਾ ਥੋੜਾ ਜਿਹਾ ਤੁਹਾਨੂੰ ਮੈਂ ਦੱਸ ਦਿਨਾ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਰਹਿਣ ਵਾਲਾ ਥਰਸਡੇ ਜਿਹੜਾ ਕਿ ਅੱਜ 18 ਡਿਗਰੀ ਫਰਾਈਡੇ ਨੂੰ 15 ਡਿਗਰੀ ਤੇ ਇਕਦਮ ਹੀ ਡਰੋਪ ਹੋਏਗਾ 6 ਡਿਗਰੀ ਤੇ ਜਾਏਗਾ ਸ਼ਨੀਵਾਰ ਵਾਲੇ ਦਿਨ ਸੈਟਰਡੇ ਵਾਲੇ ਦਿਨ ਜਿੱਦਣ ਆਪਾਂ ਵਿਸਾਖੀ ਦਾ ਮੇਲਾ ਕਰਨਾ ਹੁਣ ਜਦੋਂ ਚਾਹ ਪਾਣੀ ਦੀ ਗੱਲਬਾਤ ਕੀਤੀ ਜਾ ਰਹੀ ਹੈ ਦੁੱਧ ਸੋਡੇ ਦੀ ਗੱਲਬਾਤ ਕੀਤੀ ਜਾ ਰਹੀ ਹੈ ਹੋਰ ਚੀਜ਼ਾਂ ਦੀ ਗੱਲਬਾਤ ਤੇ ਕਰ ਹੀ ਰਹੇ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਉਸ ਦਿਨ ਅਹਿਮਦੀਆ ਮੁਸਲਿਮ ਜਮਾਤ ਦੇ ਜਿਹੜੇ ਸਾਡੇ ਦੋਸਤ ਨੇ ਉਹਨਾਂ ਵੱਲੋਂ ਚਾਹ ਦਾ ਪੂਰਾ ਅਰੇਂਜਮੈਂਟ ਕੀਤਾ ਗਿਆ ਜੀ ਉਹ ਕਹਿੰਦੇ ਵੀ ਆਪਾਂ ਚਾਹ ਜਿਹੜੀ ਤੁਹਾਡੇ ਵਾਸਤੇ ਗਰਮਾ ਗਰਮ ਪੇਸ਼ ਕਰਾਂਗੇ ਜਿਹੜੇ ਦੋਸਤ ਉਸ ਦਿਨ ਆਉਣਗੇ ਕਿਉਂਕਿ ਠੰਡ ਦਾ ਮਾਹੌਲ ਹੈ ਤੇ ਚਾਹ ਵੀ ਜ਼ਰੂਰੀ ਹੈ ਤੇ ਚਾਹ ਦੇ ਨਾਲ ਨਾਲ ਬਿਰਿਆਨੀ ਤੇ ਇਸ ਤੋਂ ਇਲਾਵਾ ਕਿਉਂਕਿ ਬਿਰਿਆਨੀ ਬਾਅਦ ਦੇ ਵਿੱਚ ਹੋਏਗੀ ਤੇ ਹੋਰ ਕਾਫੀ ਤਰ੍ਹਾਂ ਦਾ ਜਿਹੜਾ ਫੂਡ ਹੈ ਉਹ ਉਸ ਦਿਨ ਪ੍ਰੋਗਰਾਮ ਦੇ ਵਿੱਚ ਹੋਏਗਾ ਜਿਵੇਂ ਜਿਵੇਂ ਅੱਗੇ ਜਾਵਾਂਗੇ ਤੁਹਾਨੂੰ ਸ਼ੇਅਰ ਕਰੀ ਜਾਵਾਂਗਾ ਕਿਉਂਕਿ ਕਾਫੀ ਕੁਛ ਕਈਆਂ ਦੇ ਚੇਂਜ ਕਰਨਾ ਪੈ ਜਾਂਦਾ ਤੇ ਬਟ ਇਹ ਵੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਜਿਵੇਂ ਜਿਵੇਂ ਆਈ ਜਾਣਗੀਆਂ ਤੇ ਮਿਰਚੀ ਰੈਸਟੋਰੈਂਟ ਵਾਲੇ ਜਿਹੜੇ ਸਾਡੇ ਸੁਹੇਲ ਹੋਣੀ ਆ ਤੇ ਉਹਨਾਂ ਦੀ ਟੀਮ ਜਿਹੜੇ ਨੇ ਇਹਨਾਂ ਵੱਲੋਂ ਫੂਡ ਦਾ ਵੀ ਅਰੇਂਜਮੈਂਟ ਉੱਥੇ ਕੀਤਾ ਜਾਏਗਾ ਉਹਦੇ ਨਾਲ ਨਾਲ ਕਬੂਬ ਫਿਊਜ਼ਨ ਵਾਲੇ ਜਿਹੜੇ ਸਾਡੇ ਗੁਲ ਖਾਨ ਸਾਹਿਬ ਹੈ ਉਹ ਵੀ ਉੱਥੇ ਫੂਡ ਲੈ ਕੇ ਆ ਰਹੇ ਨੇ ਨਾਲ ਦੀ ਨਾਲ ਜਿਹੜਾ ਗੁਰੂ ਨਾਨਕ ਫ੍ਰੀ ਕਿਚਨ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਵੀ ਕਾਫੀ ਕੁਛ ਜਿਹੜਾ ਉੱਥੇ ਫੂਡ ਲੈ ਕੇ ਆਉਣਾ ਤੇ ਤੁਹਾਨੂੰ ਕਾਫੀ ਜਿਹਨੂੰ ਕਹਿੰਦੇ ਨੇ ਵੀ ਉੱਥੇ ਪਹੁੰਚ ਕੇ ਜਿੱਥੇ ਬਾਕੀ ਗਿੱਧੇ ਭੰਗੜੇ ਤੇ ਮਲਟੀਕਲਚਰ ਆਈਟਮਸ ਦੇ ਨਾਲ ਹੋਰ ਬੜਾ ਕੁਛ ਦੇਖਣ ਨੂੰ ਮਿਲੇਗਾ ਤੇ ਫ੍ਰੀ ਗਿਫਟ ਬੜੇ ਜਿੱਤਣ ਦਾ ਮੌਕਾ ਹੈ ਜਿਹਦੇ ਚ ਸਪੈਸ਼ਲੀ ਜਿਹੜੇ ਸਾਡੇ ਕਰਮਾ ਸਿੱਧੂ ਨੇ ਜੀ ਬੈਸਟ ਬਾਏ ਫਰਨੀਚਰ ਵਾਲੇ ਉਹਨਾਂ ਵੱਲੋਂ ਇੱਕ ਰਿਕਨਾਈਜ਼ਡ ਸੋਫਾ ਸੈੱਟ ਦਿੱਤਾ ਗਿਆ

ਉਸ ਤੋਂ ਇਲਾਵਾ ਸਾਡੇ ਕੋਲ ਇੱਕ $500 ਦਾ ਜਿਹੜਾ ਵੈਚੇਟ ਦਾ ਕਾਰਡ ਹੈ ਉਹ ਟ੍ਰਾਈਕੋ ਹੋਮ ਵਾਲੇ ਵੱਲੋਂ ਦਿੱਤੇ ਜਾ ਰਹੇ ਨੇ, ਉਹਦੇ ਨਾਲ ਨਾਲ ਸੀ ਆਈ ਰਿਐਲਟੀ ਵਾਲੇ ਵੱਲੋਂ ਵੀ ਕਈ ਗਿਫਟ ਜਿਹੜੇ ਨੇ ਉਹ ਪੈਕੇਜ ਜੇ ਨੇ ਉਹ ਮੈਨੂੰ ਹਾਲੇ ਸਮਝ ਨਹੀਂ ਆਏ ਕੀ ਕੁਛ ਨੀ, ਉਹ ਦਿੱਤੇ ਜਾ ਰਹੇ ਨੇ। ਸੀ ਆਈ ਬੀ ਸੀ ਬੈਂਕ ਵਾਲੇ ਦਿੱਤੇ ਜਾ ਰਹੇ ਨੇ, ਕੋਸਕੋ ਵਾਲੇ ਨੇ ਵੀ ਇੱਕ ਵਧੀਆ ਪੱਖਾ ਦਿੱਤਾ ਮੈਨੂੰ, ਉਹਦੇ ਨਾਲ ਨਾਲ ਜਿਹੜੇ ਸਾਡੇ ਹੋਰ ਕਿਹੜੇ ਕਿਹੜੇ ਦੋਸਤ ਨੇ, ਕਿਉਂਕਿ ਇਹ ਤੇ ਹੈਗੇ ਨੇ ਰਵੀ ਹੁਣੇ ਮਿਸਟਰ ਮਿਸਿਸ ਬੀਅਰ ਵਾਲੇ ਤੇ ਹੋਰ ਜਿਹੜੇ ਸਾਡੇ ਸਪੋਂਸਰ ਦੀ ਜਦੋਂ ਗੱਲਬਾਤ ਕਰਦੇ ਹਾਂ ਆਪਾਂ ਤੇ ਉਹਨਾਂ ਦੇ ਵਿੱਚ ਕਿਸੇ ਨੇ ਕਹਿਣਾ ਤੁਸੀਂ ਸਾਡਾ ਨੀ ਨਾਂ ਲਿਆ, ਉਹਨਾਂ ਦੇ ਸਾਰਿਆਂ ਦਾ ਨਾਂ ਲਵਾਂਗਾ ਮੈਂ, ਬਟ ਇਹ ਆ ਵੀ ਰੈਡੀਸ਼ਨ ਹੋਟਲ ਵਾਲਿਆਂ ਵੱਲੋਂ ਵੀ ਕਾਫੀ ਵਧੀਆ ਗਿਫਟ ਲੈ ਕੇ ਆਉਂਦੇ ਜਾਣਗੇ, ਤਾਂ ਕਿ ਤੁਸੀਂ ਰੈਡੀਸ਼ਨ ਹੋਟਲ ਦੇ ਵਿੱਚ ਜਿੰਨੀਆਂ ਵੀ ਬੁਕਿੰਗਸ ਕਰੋ ਤੇ ਜੋ ਕੁਛ ਵੀ ਕਰੋ ਉਹ ਸਾਰਾ ਕੁਛ ਕੀਤਾ ਜਾਏ। ਕੋਸਕੋ ਵਾਲਿਆਂ ਨੇ ਕਿਹਾ ਵੀ ਜਿੰਨੇ ਦੀ ਤੁਸੀਂ ਮੈਂਬਰਸ਼ਿਪ ਲਓਗੇ ਉਨੇ ਪੈਸੇ ਤੁਹਾਨੂੰ ਵਾਪਸ ਦੇ ਦਾਂਗੇ। ਸਪੋਜ਼ ਕਰੋ ਤੁਸੀਂ 50-60 ਜਾਂ 70 ਜੋ ਵੀ ਉਹਦੀ ਬੇਸਿਕ ਮੈਂਬਰਸ਼ਿਪ ਹੁੰਦੀ ਜਾਂ ਐਗਜ਼ੀਕਿਊਟਿਵ ਵਾਲੀ ਹੁੰਦੀ ਹੈ, ਜਿੰਨੇ ਦੀ ਹੋਏਗੀ ਉਨੇ ਪੈਸੇ ਨੂੰ ਤੁਹਾਨੂੰ ਕੂਪਨ ਦੇ ਦਿੱਤਾ ਜਾਏਗਾ, ਤਾਂ ਕਿ ਤੁਸੀਂ ਉਨੇ ਪੈਸੇ ਜਿਹੜੇ ਆ ਉਹ ਪਹਿਲੇ ਦਿਨ ਤੋਂ ਹੀ ਤੁਹਾਡੇ ਵਾਪਸ ਹੋਣ। ਸੋ ਕਹਿਣ ਦਾ ਮਤਲਬ ਵੀ $0 ਦੇ ਉੱਤੇ ਤੁਹਾਨੂੰ ਉਹ ਮੈਂਬਰਸ਼ਿਪ ਪਏਗੀ, ਤੇ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ। ਬੜੀ ਜੱਦੋਜਹਿਦ ਕਰਕੇ ਮੈਂ ਕਹਿਣਾ ਨੀ ਚਾਹੁੰਦਾ, ਬਟ ਬੜਾ ਮੁਸ਼ਕਿਲ ਹੁੰਦਾ ਇਹੋ ਜਿਹੀਆਂ ਕੰਪਨੀਆਂ ਦੇ ਨਾਲ ਜਿਹਨੂੰ ਕਹਿੰਦੇ ਨਾ ਵੀ ਡੀਲ ਕਰਨਾ, ਬਟ ਇਹ ਆ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਵੈਸੇ ਵੀ ਤੇ ਆਪਾਂ ਬਾਹਰ ਜਾ ਕੇ ਮੈਂਬਰਸ਼ਿਪ ਲੈਣੀ ਹੁੰਦੀ ਕਿਤੇ ਨਾ ਕਿਤੇ, ਤੇ ਉੱਥੇ ਜਾ ਕੇ ਵੱਧ ਪੈਸੇ ਖਰਚਣ ਨਾਲ ਚੰਗਾ ਵੀ ਜੇ ਮੇਲਾ ਦੇਖਣ ਜਾਣਾ ਤੇ ਆਟੋਮੈਟਿਕਲੀ ਜਿਹੜੀ ਹੈ ਤੁਸੀਂ ਮੈਂਬਰਸ਼ਿਪ ਲੈ ਸਕਦੇ ਹੋ। ਕਈ ਵਾਰੀ ਆਪਾਂ ਇੱਕ ਜਣੇ ਦੇ ਨਾਂ ਤੇ ਮੈਂਬਰਸ਼ਿਪ ਲਈ ਹੁੰਦੀ ਹੈ ਤੇ ਸਾਲ ਦੀ, ਤੇ ਉੱਥੇ ਜਦੋਂ ਦੁਬਾਰਾ ਦੂਜੇ ਘਰ ਦੇ ਫੈਮਿਲੀ ਮੈਂਬਰ ਦੇ ਉੱਤੇ ਲੈ ਲਓ ਤੇ ਬਾਅਦ ਚੋਂ ਪਤਾ ਨੀ ਮੈਨੂੰ ਏਦਾਂ ਪੋਸੀਬਲ ਹੁੰਦਾ ਕਿ ਨਹੀਂ ਹੁੰਦਾ, ਬਟ ਇਟਸ ਜਸਟ ਮੇਰੀ ਥੋਟ ਹੈ ਕਿ ਤੁਸੀਂ ਚੇਂਜ ਕਰਵਾ ਲਓ ਤੇ ਉਹਦੇ ਨਾਲ ਕੀ ਹੈ ਵੀ ਜੇ ਨਹੀਂ ਲਈ ਤੇ ਫਿਰ ਨਵੀਂ ਲੈ ਲਓ, ਜੇ ਚੇਂਜ ਕਰਾਓਗੇ ਤੇ ਉਹਦੇ ਚ ਵੀ ਤੁਹਾਨੂੰ ਜਿਹੜਾ ਫਾਇਦਾ ਹੋ ਸਕਦਾ। ਤੇ ਇਸ ਤੋਂ ਇਲਾਵਾ ਜਿਹੜਾ ਪੱਗਾਂ ਦਾ ਜਿਹਨੂੰ ਕਹਿੰਦੇ ਨੇ ਢੇਰ ਸਾਰੀਆਂ ਪੱਗਾਂ ਉੱਥੇ ਹੋਣਗੀਆਂ ਜਿਹੜੀਆਂ ਤੁਸੀਂ ਬਣਵਾ ਸਕਦੇ ਹੋ, ਬੰਨ ਸਕਦੇ ਹੋ, ਕੰਪੀਟੀਸ਼ਨ ਲੜ ਸਕਦੇ ਹੋ। ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇਹ ਸਾਡੇ ਕੈਲਗਰੀ ਦੇ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਕੈਨੇਡਾ, ਜਿਹੜਾ ਕੈਨੇਡਾ ਕਹਿ ਵੀ ਨਹੀਂ ਕੈਨੇਡਾ, ਤੇ ਇਹਨਾਂ ਵੱਲੋਂ ਲਈ ਗਈ ਹੈ। ਪਹਿਲਾਂ ਕੈਲਗਰੀ ਵਾਲਿਆਂ ਨੇ ਕਲੇਮ ਕੀਤਾ ਸੀਗਾ ਵੀ ਆਪਾਂ ਝੰਡਾ ਚੁੱਕਣਾ, ਤੇ ਬਾਅਦ ਚ ਹੁਣ ਪਤਾ ਲੱਗਿਆ ਵੀ ਹੁਣ ਕੈਨੇਡਾ ਵਾਲੀ ਜਿਹੜੀ ਹੈ ਪੂਰੀ ਦੀ ਪੂਰੀ ਵੱਡੀ ਟੀਮ ਜਿਹੜੀ ਹੈ ਜੀ ਉਹ ਕੈਨੇਡਾ ਵਾਈਡ, ਇਹਨਾਂ ਦਾ ਜਿਹਨੂੰ ਕਹਿੰਦੇ ਨਾਂ ਵੱਜਦਾ ਮਿੱਤਰਾਂ ਦਾ, ਤੇ ਇਹ ਕਰਨਗੇ। ਸੋ ਚੰਗੀਆਂ ਪੱਗਾਂ ਬੰਨਣਗੇ, ਵਧੀਆ ਵਧੀਆ ਪੱਗਾਂ ਵਾਲੇ ਜਿਹੜੇ ਨੇ ਉਹ ਦੋਸਤ ਇੱਥੇ ਪਹੁੰਚ ਰਹੇ ਨੇ ਜਿਹੜੇ ਇਹਨਾਂ ਦੇ ਨਾਲ ਖੜੇ ਹੋਣਗੇ, ਤੇ ਹੋਰ ਵੀ ਕਾਫੀ ਕੁਛ ਸੇਵਾਵਾਂ ਜਿਹੜੀਆਂ ਨੇ ਆਪਣੇ ਲੈਵਲ ਦੇ ਉੱਤੇ ਕਰਨਗੇ, ਜਿੱਤਣ ਵਾਲਿਆਂ ਨੂੰ, ਹਾਰਨ ਵਾਲਿਆਂ ਨੂੰ, ਦੂਜਿਆਂ ਤੀਜਿਆਂ ਨੂੰ, ਸਾਰਿਆਂ ਨੂੰ ਸਰਟੀਫਿਕੇਟ ਤੇ ਕੁਛ ਵੀ ਜੋ ਦੇਣਾ ਉਹ ਆਪਾਂ ਰਲ ਮਿਲ ਕੇ ਮੈਨੇਜ ਕਰ ਲੈਣਾ, ਤਾਂ ਕਿ ਤੁਸੀਂ ਉੱਥੇ ਆਓ ਤੇ ਪ੍ਰੋਗਰਾਮ ਨੂੰ ਫੁੱਲ ਇੰਜੋਏ ਕਰੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਫੀ ਜਿਹੜੇ ਨੇ ਉਹ ਸਪੋਂਸਰਸ ਦੇ ਨਾਲ ਨਾਲ, ਹੁਣ ਸਪੋਂਸਰ ਦਾ ਮੈਂ ਅੱਧ ਚ ਹੀ ਜਿਗਰ ਛੱਡਤਾ, ਜਿਹਨਾਂ ਦਾ ਨਹੀਂ ਲਿਆ ਉਹਨਾਂ ਦਾ ਬਾਅਦ ਚ ਗੱਲ ਕਰ ਲਾਂਗੇ, ਕਿਉਂਕਿ ਅਗੇਨ ਕਾਫੀ ਜਿਹੜੇ ਨੇ ਉਹ ਸਪੋਂਸਰ ਜਿਹੜੇ ਨੇ ਉਹ ਆ ਰਹੇ ਆ ਤੇ ਉੱਥੇ ਬੂਥ ਲਾਣਗੇ ਆਪਣਾ ਆਪਣਾ। ਤੇ ਸ਼ੁਰੂਆਤ ਦੇ ਵਿੱਚ ਵੈਸੇ ਨਾ ਮੈਜਿਕ ਜਿਹੜਾ ਲਿਖਿਆ ਆਪਾਂ ਉਹ ਮੈਜਿਕ ਕਿੰਨੇ ਕਰਨਾ, ਕੇ ਕੇ ਜਿਵੇਂ ਕਹਿੰਦਾ ਨਾਮ ਹੀ ਕਾਫੀ ਹੈ, ਕੇ ਕੇ ਜਿਹੜਾ ਹੈ ਉਹ ਇੱਕ ਵੱਡਾ ਜਾਦੂਗਰ ਹੈ ਜਿਹੜਾ ਬੜੇ ਲੰਬੇ ਸਮੇਂ ਤੋਂ ਛੋਟੇ ਹੁੰਦਿਆਂ ਤੋਂ ਹੀ ਮਤਲਬ ਲੰਬੇ ਸਮੇਂ ਤੋਂ ਬਚਪਨ ਤੋਂ ਹੀ ਇਹ ਜਾਦੂ ਕਰਦਾ ਆ ਰਿਹਾ ਤੇ ਹੁਣ ਜਾਦੂ ਕਰਦਾ ਕਰਦਾ ਕੈਲਗਰੀ ਦੇ ਵਿੱਚ ਜਾਦੂ ਦਿਖਾਉਂਦਾ ਬੱਚਿਆਂ ਨੂੰ, ਅੱਜ ਕੱਲ੍ਹ ਬੱਚੇ ਬਹੁਤ ਪਸੰਦ ਕਰਦੇ ਨੇ ਉਹਨਾਂ ਦਾ ਜਾਦੂ। ਸੋ ਮਜੀਸ਼ੀਅਨ ਕੇ ਕੇ ਜਿਹੜੇ ਨੇ ਉੱਥੇ ਜਾਦੂ ਦਿਖਾਉਣਗੇ, ਉਹਦੇ ਨਾਲ ਨਾਲ ਤੁਸੀਂ ਸਟੇਜ ਦੇ ਉੱਤੇ ਵਧੀਆ ਮਾਡਲਿੰਗ ਦੇਖੋਗੇ ਜਿਹੜੀ ਆਪਣਾ ਫੈਸ਼ਨ ਸ਼ੋ, ਤੇ ਤੁਸੀਂ ਦੱਸਣਾ ਵੀ ਤੁਸੀਂ ਪਸੰਦ ਕੀਤਾ ਤੇ ਦੱਸ ਕੇ ਉਹਨੂੰ ਆਪਾਂ ਹੋਰ ਅੱਗੇ ਉਸ ਤਰੀਕੇ ਨਾਲ ਫਿਰ ਵਧਾਵਾਂਗੇ। ਤੇ ਇਹਦੇ ਨਾਲ ਨਾਲ ਲੱਕੀ ਡੋਰ ਜਿਹੜੇ ਨੇ ਉਹ ਬੜੇ ਕੱਢੇ ਜਾਣੇ ਆ, ਵੰਸ ਅਗੇਨ ਤੁਹਾਨੂੰ ਮੈਂ ਦੱਸਦਾ ਹੀ ਹਾਂ, ਜਿੱਤ ਕੇ ਜਾਣਾ, ਖਾ ਕੇ ਜਾਣਾ, ਪੀ ਕੇ ਜਾਣਾ ਤੇ ਬਾਅਦ ਚੋਂ ਘੁੰਮ ਫਿਰ ਕੇ ਜਾਣਾ, ਕਿਉਂਕਿ ਮੇਲੇ ਤੇ ਤੁਸੀਂ ਆਉਣਾ ਤੇ ਮੇਲਾ ਮੇਲਿਆਂ ਵਾਸਤੇ ਬਣਿਆ ਹੁੰਦਾ। ਮੈਂ 6 ਤਰੀਕ ਤੇ ਰੋਕ ਲਿਆ ਸੀਗਾ ਤੇ ਆਪਾਂ ਥੋੜਾ ਜਿਹਾ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। 6 ਤਰੀਕ ਨੂੰ ਸ਼ਨੀਵਾਰ ਨੂੰ ਠੰਡ ਹੈ ਤੇ ਤੁਸੀਂ ਕਹਿੰਦਾ ਅੱਗੇ ਵੀ ਜਾਣ ਦਿਓ ਸਾਨੂੰ, ਕਿਉਂਕਿ ਸੰਡੇ ਦਾ ਦਿਨ ਜਿਹੜਾ ਰੇਡੀਓ ਸੁਣਾਂਗੇ ਆਪਾਂ 1 ਵਜੇ ਤੋਂ ਲੈ ਕੇ 5 ਵਜੇ ਤੱਕ, ਉਹ ਇਹ ਪ੍ਰੋਗਰਾਮ ਜਿਹੜੇ ਨੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲਣਗੇ। ਉਹਦੇ ਨਾਲ ਨਾਲ ਮੰਡੇ ਨੂੰ ਫਿਰ ਤੋਂ, ਕਿਉਂਕਿ ਲੌਂਗ ਵੀਕਐਂਡ ਦਾ ਜਿਹੜਾ ਆਖਰੀ ਦਿਨ ਹੋਏਗਾ, 13 ਡਿਗਰੀ ਟੈਂਪਰੇਚਰ ਤੱਕ ਜਾਏਗਾ, ਮਿਡ-ਟੀਨ ਜਿਹੜਾ ਕਿ ਵਧੀਆ ਟੈਂਪਰੇਚਰ ਹੋਏਗਾ ਉਸ ਦਿਨ ਨੂੰ, ਤੁਸੀਂ ਉਸ ਟੈਂਪਰੇਚਰ ਨੂੰ ਇੰਜੋਏ ਕਰੋਗੇ। ਤੇ ਟਿਊਜ਼ਡੇ 14 ਡਿਗਰੀ, ਬਹੁਤ ਇੰਟਰਸਟਿੰਗ ਵੈਦਰ ਜਿਹੜਾ ਮੈਂ ਦੇਖ ਰਿਹਾ, 13, 14, 15, 13 ਜਿਹੜਾ ਮੰਡੇ ਨੂੰ ਹੋਏਗਾ, 14 ਜਿਹੜਾ ਟਿਊਜ਼ਡੇ ਨੂੰ ਹੋਏਗਾ, ਵੈਡਨਸਡੇ ਨੂੰ 15 ਡਿਗਰੀ ਟੈਂਪਰੇਚਰ ਹੋਏਗਾ। ਤੇ ਇਹ ਆਉਣ ਵਾਲੇ ਦਿਨਾਂ ਦੇ ਟੈਂਪਰੇਚਰ ਜਿਹੜੇ ਦੇਖੇ ਜਾ ਰਹੇ ਨੇ, ਥਰਸਡੇ ਨੂੰ 19 ਡਿਗਰੀ, ਫਰਾਈਡੇ ਨੂੰ 18 ਡਿਗਰੀ, ਸੈਟਰਡੇ ਨੂੰ 18 ਡਿਗਰੀ,
ਮੈਨੂੰ ਲੱਗਦਾ ਵੀ ਸਾਡੇ ਛੋਟੇ ਵੀ ਤਾਂ

ਦੇਵੀ ਮਾਡਲ ਜਿਹੜੇ ਨੇ ਪਹੁੰਚ ਰਿਹਾ ਸ਼ਹਿਰ ਤੇ ਮੰਮੀ ਐਂਡ ਬੇਟੀ ਜਿਹੜੀ ਹੈ ਨਾ ਜੀ ਇਹ ਮਾਡਲਿੰਗ ਵਾਸਤੇ ਪਹੁੰਚ ਗਏ ਨੇ ਸਾਡੇ ਮਾਡਲ ਆ ਰਹੇ ਨੇ ਤੇ ਹੁਣ ਕਿਉਂਕਿ ਹਰ ਤਰ੍ਹਾਂ ਦੇ ਮਾਡਲ ਜਿਹੜੇ ਨੇ ਪਹੁੰਚ ਰਹੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਚੱਲਦੀ ਜਾ ਰਹੀ ਹੈ ਸੋ ਮੈਨੂੰ ਲੱਗਦਾ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਵਿਸਾਖੀ ਦੇ ਨਾਲ ਰਿਲੇਟਡ ਕੋਈ ਗਾਣਾ ਗੁਣਾ ਸੁਣ ਲੈਂਦੇ ਹਾਂ ਪਹਿਲਾਂ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ ਇਸੇ ਤਰੀਕੇ ਨਾਲ ਵੈਸੇ ਇੱਕ ਮੇਰੀ ਰੀਲ ਨਜ਼ਰ ਆਈ ਮੈਨੂੰ ਤੁਹਾਨੂੰ ਪਤਾ ਵੀ ਪ੍ਰੋਗਰਾਮ ਦੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਚੱਲਦੀਆਂ ਉਹਨਾਂ ਚ ਇੱਕ ਚੀਜ਼ ਹੈ ਵੀ ਇਹਦੇ ਨਾਲ ਆਪਾਂ ਰਿਲੀਜੀਅਸ ਵੀ ਪ੍ਰੋਗਰਾਮ ਚ ਰੱਖਦੇ ਹਾਂ ਅੱਜ ਤੋਂ ਕੁਛ ਸਾਲ ਪਹਿਲਾਂ ਜਦੋਂ ਮੈਂ ਸਰਹੰਦੀ ਦੀਵਾਰ ਨਾਟਕ ਕਰਵਾਇਆ ਸੀਗਾ ਜੀ ਤੇ ਉਹ ਨਾਟਕ ਜਿਹੜਾ ਸੀਗਾ ਤੁਸੀਂ ਕਾਫੀ ਪਸੰਦ ਕੀਤਾ ਸੀ ਉਸੇ ਕਰਕੇ ਹੁਣ ਵੈਸੇ ਕਾਫੀ ਟਾਈਮ ਲੱਗ ਗਿਆ ਤੇ ਹੁਣ ਨਵਾਂ ਜਿਹੜਾ ਆਪਾਂ ਨਾਟਕ ਕਰਵਾਉਣ ਜਾ ਰਹੇ ਹਾਂ ਬੜੀ ਜਲਦੀ ਜਿਹਦੇ ਵਾਸਤੇ ਟੀਮਾਂ ਜਿਹੜੀਆਂ ਉੱਥੇ ਸੈੱਟ ਕੀਤੀਆਂ ਜਾਣਗੀਆਂ ਵਿਸਾਖੀ ਮੇਲੇ ਦੇ ਉੱਤੇ ਹੀ ਬੂਥ ਲੱਗਿਆ ਹੋਏਗਾ ਜਿੱਥੇ ਤੁਸੀਂ ਪਹੁੰਚ ਕੇ ਤੇ ਕਾਮਾ ਗਾਟਾ ਮਾਰੂ ਨਾਟਕ ਜਿਹੜਾ ਜੀ ਉਹਦੇ ਤੇ ਰਜੇਸ਼ ਗੰਗਾਹਲ ਜੀ ਜਿਹੜੇ ਨੇ ਉਹਦੇ ਡਾਇਰੈਕਟ ਕਰਨਗੇ ਤੇ ਬਾਕੀ ਆਰਟਿਸਟ ਜਿਹੜੇ ਨੇ ਲੋਕਲ ਆਪਾਂ ਸਾਰੇ ਸੈਟਅਪ ਕਰਨਗੇ ਤੇ ਪ੍ਰੋਡਿਊਸ ਜਿਹੜਾ ਉਹ ਸਾਡੇ ਵੱਲੋਂ ਕੀਤਾ ਜਾਏਗਾ ਆਵਾਜ਼ਾਂ ਇੱਥੇ ਸ਼ੁਰੂ ਹੋ ਗਈਆਂ ਤੇ ਮੈਨੂੰ ਲੱਗਦਾ ਵੀ ਮੈਂ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੂਜੇ ਪਾਸੇ ਲੈ ਜਾਈਏ ਪ੍ਰੋਗਰਾਮ ਦੇ ਵਿੱਚ ਕੁਛ ਗੀਤ ਸੰਗੀਤ ਵੀ ਸੁਣਾ ਦਈਏ ਤੇ ਨਾਲ ਦੀ ਨਾਲ ਹੀ ਗੱਲਬਾਤ ਜਿਹੜੀ ਹੈ ਉਹ ਵੀ ਸੁਣਾਉਂਦੇ ਹਾਂ ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ ਮੈਨੂੰ ਲੱਗਦਾ ਵੀ ਮੈਂ ਆਪੇ ਗੱਲਾਂ ਬਾਤਾਂ ਕਰ ਕਰਕੇ ਤੇ ਟਾਈਮ ਏਦਾਂ ਹੀ ਘੰਟਾ ਲਾ ਦੇਣਾ ਵੈਸੇ ਜਿਹੜੇ ਸਾਡੇ ਗੈਸਟ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂ ਪਹਿਲਾਂ ਥੋੜਾ ਜਿਹਾ ਪ੍ਰੋਗਰਾਮ ਚ ਆਪਾਂ ਅੱਗੇ ਵਧਦੇ ਹਾਂ ਸੋ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਥੋੜੇ ਦਿਨਾਂ ਤੋਂ ਸੁਣਦੇ ਆ ਰਹੇ ਹਾਂ ਵੈਸੇ ਤੇ ਇਹ ਪ੍ਰੋਗਰਾਮ ਦੇ ਉੱਤੇ ਚੱਲਦੇ ਹਾਂ ਇਹ ਗੀਤ ਜਿਹੜਾ ਕਾਫੀ ਸੁਣ ਲਿਆ ਤੇ ਇਸੇ ਗੀਤ ਤੋਂ ਹੀ ਦੁਬਾਰਾ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਕਿਉਂਕਿ ਇਹ ਵਧੀਆ ਗਾਣਾ ਹੈ ਜਿਹੜਾ ਕਾਫੀ ਮੈਨੂੰ ਤਾਂ ਕਾਫੀ ਪਸੰਦ ਹੈ ਤੁਹਾਨੂੰ ਵੀ ਆਈ ਹੋਪ ਕਿ ਪਸੰਦ ਆਏਗਾ ਤੇ ਪ੍ਰੋਗਰਾਮ ਚ ਆਪਾਂ ਅੱਗੇ ਵਧਾਂਗੇ ਸਦਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਸੋ ਇੱਕ ਗੀਤ ਸੁਣ ਕੇ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਪਤਾ ਜਿਹੜੀਆਂ ਨੇ ਇਸ ਗੀਤ ਤੋਂ ਬਾਅਦ ਕਰਦੇ ਹਾਂ ਜੀ ਸਦਰੰਗ ਰੇਡੀਓ 94.7 FM ਤੇ ਸੋ ਸ਼ੁਰੂਆਤ ਹੋਣ ਜਾ ਰਹੀ ਹੈ ਗੀਤ ਦੀ।

0: ਸੀਗਾ ਜੀ ਇੱਕ ਗੀਤ ਜਿਹੜਾ ਤੁਸੀਂ ਸੁਣਿਆ ਤੇ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ 8 ਵਜੇ ਤੱਕ ਚੱਲੇਗਾ ਜਿਹਦੇ ਵਿੱਚ ਆਪਾਂ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਨੇ ਅੱਜ ਦੀਆਂ ਕੁਛ ਇੱਕ ਘਟਨਾ ਸ਼ੇਅਰ ਕਰਾਂਗੇ ਵੈਦਰ ਦੇ ਬਾਰੇ ਤੇ ਵੈਸੇ ਸ਼ੇਅਰ ਕਰ ਹੀ ਲਿਆ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜਾ ਆਉਣ ਵਾਲੇ 10 ਦਿਨਾਂ ਦੀ ਮੈਂ ਗੱਲ ਕੀਤੀ ਵੈਸੇ 5 ਦਿਨਾਂ ਦਾ ਵੀ ਜਿਹੜਾ ਉਹ ਥਰਸਡੇ ਨੂੰ 18 15 ਤੇ ਸੈਟਰਡੇ ਨੂੰ 6 ਡਿਗਰੀ ਬਾਰਿਸ਼ ਦੇ ਨਾਲ ਕਾਫੀ ਬਾਰਿਸ਼ ਜਿਹੜੀ ਉਸ ਦਿਨ ਹੋ ਰਹੀ ਹੈ ਜੀ 10 ਤੋਂ 15 ਮਿਲੀਮੀਟਰ ਮਿਕਸ ਜਿਹੜੀ ਹੈ ਉਹ ਬਾਰਿਸ਼ ਦੱਸੀ ਜਾ ਰਹੀ 3 ਤੋਂ 5 ਜਿਹੜੀ ਮਿਲੀਮੀਟਰ ਜਿਹੜੀ ਹੈ ਉਹ ਫਰਾਈਡੇ ਵਾਲੇ ਦਿਨ ਹੋਏਗੀ ਤੇ ਸੰਡੇ ਜਿਹੜੀ ਹੈ 9 ਡਿਗਰੀ ਟੈਂਪਰੇਚਰ ਹੋਏਗਾ ਉਸ ਦਿਨ ਵੀ 1 ਤੋਂ 2 ਡਿਗਰੀ ਸੈਂਟੀਮੀਟਰ ਜਿਹੜੀ ਹੈ ਸਵੇਰੇ ਸਵੇਰੇ ਮਿਕਸ ਜਿਹੜੀ ਹੈ ਉਹ ਆ ਸਕਦੀ ਪਰ ਮੰਡੇ ਨੂੰ ਚਮਕਦਾਰ ਧੁੱਪ ਦੇ ਨਾਲ 13 ਡਿਗਰੀ ਟੈਂਪਰੇਚਰ ਹੋਏਗਾ ਸੋ ਸੈਟਰਡੇ ਕਿਤੇ ਮੈਨੂੰ ਲੱਗਦਾ ਬਾਹਰ ਜਾਣ ਨਾਲੋਂ ਚੰਗਾ ਵੀ ਤੁਸੀਂ ਵਿਸਾਖੀ ਵਾਲਾ ਮੇਲਾ ਇੰਜੋਏ ਕਰੋ ਤੇ ਚਾਹ ਪੀਓ ਤੇ ਨਾਲ ਖਾਣ ਪੀਣ ਦਾ ਹੋਰ ਕਾਫੀ ਸਮਾਨ ਜਿਹੜਾ ਹੋਏਗਾ ਉਹਨੂੰ ਵੀ ਇੰਜੋਏ ਕਰੋ ਤੇ ਉਸ ਤੋਂ ਇਲਾਵਾ $1,000 ਦੇ ਗਿਫਟ ਜਿਹੜੇ ਨੇ ਉਹ ਤੁਸੀਂ ਜਿੱਤ ਸਕੋਗੇ ਇਹ ਇਸ ਵਿਸਾਖੀ ਵਾਲੇ ਮੇਲੇ ਦੀ ਖਾਸੀਅਤ ਹੈ ਜਿਹਦੇ ਚ ਤੁਸੀਂ ਪਹੁੰਚਣਾ ਸ਼ਨੀਵਾਰ ਵਾਲੇ ਦਿਨ ਤੇ ਬੱਚੇ ਤੇ ਵੱਡੇ ਜਿਹੜੇ ਨੇ ਉਹ ਸਾਰੇ ਪਹੁੰਚ ਰਹੇ ਨੇ ਛੋਟੇ ਬੱਚੇ ਵੀ ਆਏ ਨੇ ਆਪਣੀਆਂ ਮੰਮੀਆਂ ਦੇ ਨਾਲ ਤਾਂ ਕਿ ਇਹ ਵੀ ਉਸ ਦਿਨ ਫੈਸ਼ਨ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰੇਗੇ ਇਹਨਾਂ ਦੇ ਨਾਲ ਵੀ ਗੱਲ ਆਪਾਂ ਕਰਾਂਗੇ ਬਟ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਲਈਏ ਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ ਸਬਰਮ ਰੇਡੀਓ 94.7 ਐਫਐਮ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ ਸੋ 8 ਵਜੇ ਤੱਕ ਚੱਲੇਗਾ ਨੋਟ 5 ਵਜੇ ਤੱਕ ਚੱਲੇਗਾ ਕਿਉਂਕਿ 5 ਤੇ ਮੈਨੂੰ ਬੜੀ ਦੇਰ ਦੇ ਵੱਜ ਚੁੱਕੇ ਆ ਅੱਜ ਸੰਡੇ ਨਹੀਂ ਹੈਗਾ ਸੰਡੇ ਵਾਲੇ ਦਿਨ ਹੁੰਦਾ ਵੀ ਆਪਾਂ 5 ਵਜੇ ਤੱਕ ਪ੍ਰੋਗਰਾਮ ਕਰਦੇ ਹਾਂ ਬਟ ਅੱਜ ਪਹਿਲਾਂ ਵਿਸਾਖੀ ਥੋੜੀ ਜਿਹੀ ਮੈਸੇਜ ਸੁਣ ਲੈਂਦੇ ਹਾਂ ਕਿਉਂਕਿ ਕਈ ਵਾਰੀ ਮੈਂ ਬੋਲਦਾ ਸਾਰੀਆਂ ਗੱਲਾਂ ਨਹੀਂ ਦੱਸ ਪਾਉਂਦਾ ਪਰ ਮੈਸੇਜ ਸੁਣ ਕੇ ਫਿਰ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ
1: ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ ਸਭ ਤੋਂ ਵਧੀਆ ਗੱਲ ਕੀ ਹੈ ਐਡੀ ਬਿਲਕੁਲ ਮੁਫਤ ਹੈ ਜੀ ਹਾਂ ਪੂਰੇ ਪਰਿਵਾਰ ਲਈ ਮੁਫਤ ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ ਕਬੂਬ ਫਿਊਜ਼ਨ ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਮਾਨੋ ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਗੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾਅ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ ਪੰਜਾਬੀ ਟਰੈਕਟਰ ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ ਤਾਰੀਖ ਨੋਟ ਕਰ ਲਓ ਸ਼ਨੀਵਾਰ 16 ਮਈ 2026 ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜੈਨੇਸਿਸ ਸੈਂਟਰ ਫੀਚਰ ਜਿਮ ਅਤੇ ਇਵੈਂਟ ਸੈਂਟਰ 7555 ਫੈਲਕਨ ਰਿਜ ਬੁਲੇਵਾਰਡ NE ਵਿਖੇ ਇਹ ਮੌਕਾ ਨਾ ਗਵਾਓ ਹੋਰ ਜਾਣਕਾਰੀ ਲਈ ਵਿਸਾਖੀ ਮੇਲਾ.ca ਤੇ ਜਾਓ
2: For more info, call Rajesh Angral 403-400-0203 or visit our website, visakhimela.com.

0: ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਕੁਛ ਕੁਛ ਮਾਡਲ ਜਿਹੜੇ ਨੇ ਮਿਸਟਰ ਐਂਡ ਬੀਅਰ ਮਿਸਿਸ ਬੀਅਰ ਵਾਲਾ ਜਿਹੜਾ ਇਹ ਸਟੋਰ ਹੈ ਜਿੱਥੇ ਕਿਉਂਕਿ ਇਹ ਰੈਂਟਲ ਵਾਸਤੇ ਮਸ਼ਹੂਰ ਹੈ ਤੇ ਆਪਣੇ ਵਧੀਆ ਕੱਪੜਿਆਂ ਵਾਸਤੇ ਮਸ਼ਹੂਰ ਹੈ। ਇਹਨਾਂ ਨੇ ਕਾਫੀ ਨਵੀਂ ਸ਼ਿਪਮੈਂਟ ਮੰਗਵਾਈ ਹੈ, ਅੱਜ ਕੱਲ੍ਹ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਇਸ ਕਰਕੇ ਅੱਜ ਆਪਾਂ ਇੱਥੇ ਹੀ ਪਹੁੰਚੇ ਹਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ। ਤੇ ਪ੍ਰੋਗਰਾਮ ਚ ਸਾਡੇ ਨਾਲ ਕਾਜਲ ਵੀ ਸ਼ਾਮਿਲ ਹੋਏ ਨੇ ਕਿਉਂਕਿ ਕਾਜਲ ਜੀ ਜਿਹੜੇ ਨੇ ਆਪਣੀ ਬੇਟੀ ਦੇ ਨਾਲ ਮਦਰ ਐਂਡ ਡਾਟਰ ਵਾਲਾ ਜਿਹੜਾ ਸੈਟਅਪ ਸੈੱਟ ਕਰਨੇ, ਕਿਆ ਬਾਤ ਹੈ, ਇਹ ਗੁੜੀਆ ਵਾਸਤੇ?
1: ਹਾਂਜੀ ਗੁੜੀਆ ਵਾਸਤੇ।
2: ਫੈਸ਼ਨ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨ ਦਾ, ਤੇ ਮਤਲਬ ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਹੀ ਸੀਗੀ ਕੋਈ ਏਦਾਂ ਦਾ ਮਤਲਬ ਕੋਈ ਹੋਵੇ ਤੇ ਇਸ ਤਰੀਕੇ ਨਾਲ ਕਿ ਮੈਂ ਆਪਣੀ ਬੇਟੀ ਨੂੰ ਵੀ ਪੰਜਾਬੀ ਵਿਰਸੇ ਨਾਲ ਜੋੜਾਂ, ਹਨਾ, ਉਸ ਤਰੀਕੇ ਨਾਲ ਉਹਨੂੰ ਵੀ ਪਤਾ ਲੱਗੇ ਕਿ ਕਿਸ ਤਰੀਕੇ ਸਾਰਾ ਕੁਝ ਹੁੰਦਾ ਜਾਂ ਫੈਸ਼ਨ ਸ਼ੋਅ ਬਾਰੇ। ਤਾਂ ਮੈਨੂੰ ਤਾਂ ਮੇਰੀ ਤਾਂ ਚਲੋ ਹੋਬੀ ਹੈ ਸ਼ੁਰੂ ਤੋਂ ਹੀ ਕਿਉਂਕਿ ਮੈਂ ਕਾਲਜ ਦੇ ਵਿੱਚ ਵੀ ਇਹ ਚੀਜ਼ ਕਰਦੀ ਆਈ ਹਾਂ, ਤਾਂ ਚਲੋ ਮੈਨੂੰ ਤੁਸੀਂ ਮੌਕਾ ਦਿੱਤਾ ਤਾਂ ਉਹਦਾ ਬਹੁਤ ਸਾਰਾ ਥੈਂਕ ਯੂ। ਤੇ ਅਸੀਂ ਹੁਣ ਇਹ ਆ ਕਿ ਮਦਰ ਡਾਟਰ ਦਾ ਕਰਾਂਗੇ ਤਾਂ ਇਸ ਤਰੀਕੇ ਨਾਲ ਅਸੀਂ ਮਦਰ ਡਾਟਰ ਦੇ ਬੌਂਡ ਨੂੰ ਅਸੀਂ ਕੀ ਅਸੀਂ ਸ਼ੋਅ ਕਰ ਸਕਦੇ ਹਾਂ, ਤਾਂ ਏਦਾਂ ਕੀ ਆ ਫੈਮਿਲੀ ਦਾ ਬੌਂਡ ਸ਼ੋਅ ਹੁੰਦਾ, ਤਾਂ ਇਸ ਤਰੀਕੇ ਨਾਲ ਕੀ ਮਤਲਬ ਸਭ ਨੂੰ ਕੀ ਆ ਪ੍ਰੇਰਿਤ ਕਰ ਸਕਦੇ ਹਾਂ ਕਿ ਹਾਂ ਅਸੀਂ ਫੈਮਿਲੀ ਨਾਲ ਰਲ ਮਿਲ ਕੇ ਕਿੱਦਾਂ ਰਹਿਣਾ, ਜਾਂ ਅਸੀਂ ਏਦਾਂ ਦੇ ਅਸੀਂ ਡਿਜ਼ਾਈਨਰ ਸੂਟ ਪਾ ਰਹੇ ਹਾਂ ਕਿ ਉਹ ਸਾਡੇ ਵਿਰਸੇ ਨੂੰ ਜਿਹੜਾ ਕੀ ਆ ਸ਼ੋਅ ਕਰ ਰਹੇ ਹਾਂ ਕਿ ਹਾਂ ਅਸੀਂ ਪੰਜਾਬੀ ਸੂਟ ਪਾ ਰਹੇ ਹਾਂ, ਕਿਉਂਕਿ ਹੁਣ ਸਾਰੇ ਜੋ ਪ੍ਰੈਫਰ ਕਰਦੇ ਆ ਜੀਨਸ ਟੋਪਸ ਵਗੈਰਾ ਪ੍ਰੈਫਰ ਕਰਦੇ ਆ, ਤਾਂ ਜੇ ਅਸੀਂ ਸੂਟ ਪਾ ਕੇ ਜਾਵਾਂਗੇ ਤਾਂ ਹਾਂ ਕਿ ਸਾਨੂੰ ਦੇਖ ਕੇ ਸਭ ਨੂੰ ਹੋਏਗਾ ਕਿ ਹਾਂ ਸੂਟ ਬਹੁਤ ਅੱਛੇ ਲੱਗਦੇ ਆ ਜਾਂ ਕੁਛ ਵੀ ਆ, ਤਾਂ ਉਹ ਕੀ ਆ ਹੋਰ ਵੀ ਜ਼ਿਆਦਾ ਕੀ ਆ ਪ੍ਰੇਰਿਤ ਹੋਣਗੇ, ਤਾਂ ਉਹ ਕੀ ਆ ਸੂਟਾਂ ਨੂੰ ਪ੍ਰੈਫਰ ਕਰਨਗੇ। ਤਾਂ ਮੇ ਬੀ ਸਭ ਤੋਂ ਵੱਡਾ ਮੋਟਿਵ ਤਾਂ ਇਹੀ ਹੈ ਕਿ ਹਾਂ ਪੰਜਾਬ ਦੇ ਵਿਰਸੇ ਨੂੰ ਅਸੀਂ ਕੀ ਹੈ ਸ਼ੋਅ ਕਰ ਰਹੇ ਹਾਂ, ਤਾਂ ਉਹਦੇ ਨਾਲ ਕੀ ਹੈ ਸਾਰੇ ਜ਼ਿਆਦਾ ਪ੍ਰੇਰਿਤ ਹੋਣਗੇ। ਤਾਂ ਸੈਕਿੰਡ ਇਹ ਚੀਜ਼ ਹੈ ਕਿ ਹਾਂ ਜਦੋਂ ਸਾਰੇ ਹੋਰ ਵੀ ਜਦੋਂ ਸਾਰੇ ਲੋਕ ਇਕੱਠੇ ਹੁੰਦੇ ਆ ਤਾਂ ਆਪਸ ਚ ਭਾਈਚਾਰਾ ਵੱਧਦਾ ਪੰਜਾਬੀਆਂ ਦਾ, ਕਿ ਮੇਨ ਚੀਜ਼ ਇਹ ਕਿ ਆਪਾਂ ਵਿਸਾਖੀ ਦੇ ਮੇਲੇ ਲਈ ਆਪਾਂ ਸਾਰੇ ਜਣੇ ਇਕੱਠੇ ਹੋਏ ਆ, ਤਾਂ ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਆਪਣੇ ਬੈਕ ਜੋ ਸਾਡੇ ਮਤਲਬ ਜੋ ਸਾਡੇ ਪੂਰਵਜਾਂ ਨੇ ਕੀਤਾ ਉਹ ਅਸੀਂ ਅੱਗੇ ਜਾ ਕੇ ਉਹਨਾਂ ਨੂੰ ਦੱਸ ਸਕਦੇ ਆ ਕਿ ਵਿਸਾਖੀ ਦਾ ਮੇਲਾ ਕਾਹਦੇ ਲਈ ਸੀ, ਕਿਉਂ ਸੀਗਾ, ਉਹ ਸਾਰਾ ਕੁਛ ਮਤਲਬ ਪ੍ਰੋਪਰ ਸਾਨੂੰ ਪਤਾ ਤਾਂ ਹੁੰਦਾ ਕਿ ਹਾਂ ਕਿ ਮਤਲਬ ਥੋੜਾ ਬਹੁਤਾ ਪਤਾ ਹੈ ਕਿ ਹਾਂ ਕਿਸ ਤਰੀਕੇ, ਪਰ ਕੀ ਹੈ ਕਿ ਇਹਦੇ ਵਿੱਚ ਆਪਾਂ ਜਦੋਂ ਆਪਾਂ ਸ਼ੋਅ ਵਿੱਚ ਆਉਂਦੇ ਹਾਂ ਤਾਂ ਉਹਦੇ ਨਾਲ ਕਿ ਆਪਾਂ ਨੂੰ ਡੀਪਲੀ ਪਤਾ ਲੱਗ ਜਾਂਦਾ ਕਿ ਹਾਂ ਸਾਡੇ ਪੂਰਵਜਾਂ ਨੇ ਜਾਂ ਸਾਡੇ ਗੁਰੂਆਂ ਨੇ ਕੀ ਕੀਤਾ ਤਾਂ ਕਿਸ ਤਰੀਕੇ ਨਾਲ ਕੀਤਾ। ਸੋ ਮੇਰੇ ਵੱਲੋਂ ਤਾਂ ਇਹੀ ਹੈ ਕਿ ਮੈਂ ਤਾਂ ਪਾਰਟੀਸਪੇਟ ਕਰ ਰਹੀ ਹਾਂ, ਹੋਰ ਵੀ ਲੋਕ ਜਿਹੜੇ ਜਿਹਨਾਂ ਨੂੰ ਸ਼ੌਂਕ ਹੈ ਤਾਂ ਜ਼ਰੂਰ ਪਾਰਟੀਸਪੇਟ ਕਰਿਓ, ਕਿਉਂਕਿ ਇਹ ਨਵੇਂ ਲੋਕਾਂ ਨੂੰ ਕੀ ਆ ਜੋ ਵੀ ਜਿਹਨਾਂ ਨੂੰ ਸ਼ੌਂਕ ਆ ਪਰ ਉਹਨਾਂ ਨੂੰ ਕਦੀ ਕੋਈ ਮੌਕਾ ਨਹੀਂ ਮਿਲਿਆ ਤਾਂ ਉਹ ਉਹਨਾਂ ਨੂੰ ਪ੍ਰੇਰਿਤ ਕਰ ਰਿਹਾ, ਤਾਂ ਜ਼ਰੂਰ ਪਾਰਟੀਸਪੇਟ ਕਰਿਓ। ਥੈਂਕ ਯੂ ਜੀ ਮੇਰੇ ਵੱਲੋਂ।
0: ਤੇ ਕਾਫੀ ਜਿਹੜੇ ਨੇ ਜੀ ਸਾਡੇ ਜਿਹੜੇ ਮਾਡਲਸ ਨੇ ਉਹ ਆਈ ਜਾਂਦੇ ਆ ਜਾਈ ਜਾਂਦੇ ਨੇ, ਆਪਣੀ ਮਨਪਸੰਦ ਦਾ ਜਿਹੜੇ ਨੇ ਉਹ ਸੈਟਅਪ ਕਰੀ ਜਾਂਦੇ ਨੇ, ਕਿਹੜੇ ਕਿਹੜੇ ਉਹਨਾਂ ਨੇ ਕੱਪੜੇ ਪਾਣੇ ਆ, ਤੇ ਥੋੜਾ ਜਿਹਾ ਤੁਸੀਂ ਆਪਣੀ ਬੇਟੀ ਬਾਰੇ ਵੀ ਦੱਸੋ ਵੀ ਇਹ ਕੀ ਕਿਸ ਤਰ੍ਹਾਂ ਜੀ, ਤਾਂ ਕਿ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ
1: ਹਾਂ।
0: ਹਾਂਜੀ
2: ਮਤਲਬ ਮੇਰੀ ਜਦੋਂ ਅਗਰ ਮੈਂ ਦੱਸਾਂ ਤਾਂ ਮੇਰੀ ਬੇਟੀ ਤਾਂ ਯੂਕੇ ਦੇ ਵਿੱਚ ਬੋਰਨ ਹੋਈ ਆ, ਬਟ ਇਹ ਜੋ ਯੂਕੇ ਦੇ ਵਿੱਚ ਬੋਰਨ ਹੋਈ ਆ ਪਰ ਮੋਸਟ ਆਫ ਦਾ ਟਾਈਮ ਇਹ ਇੰਡੀਆ ਦੇ ਵਿੱਚ ਹੀ ਆਪਣੀ ਦਾਦੀ ਕੋਲ ਰਹੀ ਆ, ਜਿਸ ਕਰਕੇ ਇਹ ਮਤਲਬ ਪੰਜਾਬੀ ਬੋਲੀ ਨਾਲ ਤਾਂ ਜੁੜੀ ਹੋਈ ਆ, ਤਾਂ ਫਿਰ ਇਹ ਹੁਣ ਪੰਜਾਬੀ ਹੀ ਬੋਲਦੀ ਆ, ਤਾਂ ਸਾਨੂੰ ਵੀ ਵਧੀਆ ਲੱਗਦਾ ਕਿ ਹਾਂ ਇਹ ਸਾਡੇ ਪੰਜਾਬੀ ਵਿਰਸੇ ਨਾਲ ਜੁੜੀ ਹੋਈ ਆ, ਤਾਂ ਉਹ ਚੀਜ਼ ਕਰਕੇ ਅਸੀਂ ਇਹਨੂੰ ਇਸ ਲਈ ਇਹਨੂੰ ਥੋੜਾ ਟਾਈਮ ਅਸੀਂ ਇੰਡੀਆ ਛੱਡਿਆ ਸੀ ਕਿ ਹਾਂ ਇਹ ਪੰਜਾਬੀ ਬੋਲਣਾ ਸਿੱਖੇ, ਕਿਉਂਕਿ ਇੰਗਲਿਸ਼ ਤਾਂ ਇਹਨੇ ਚਲੋ ਸਕੂਲ ਲੱਗਣੀ ਇਹਨੂੰ ਬੋਲਣੀ ਸਿੱਖ ਹੀ ਜਾਣੀ ਆ, ਪਰ ਇਹ ਕੀ ਆ ਆਪਣੇ ਗ੍ਰੈਂਡ ਪੇਰੈਂਟਸ ਨਾਲ ਰਹਿ ਕੇ ਸਾਰਾ ਕੁਛ ਸਿੱਖ ਕੇ ਆਈ ਆ, ਹੁਣ ਕੀ ਕਰਦੀ ਹੈ ਹੁਣ ਇਹ ਉਲਟਾ ਸਾਨੂੰ ਕਈ ਵਰਡਸ ਪੰਜਾਬੀ ਦੇ ਸਿਖਾਉਂਦੀ ਹੈ ਜੋ ਸਾਨੂੰ ਮਤਲਬ ਮੈਨੂੰ ਨਹੀਂ ਆਉਂਦੀ, ਮੈਨੂੰ ਹਾਰਡ ਕੋਰ ਇੰਨੀ ਪੰਜਾਬੀ ਨਹੀਂ ਆਉਂਦੀ, ਪਰ ਇਹ ਮੈਨੂੰ ਸਿਖਾਉਂਦੀ ਹੈ ਕਿ ਹਾਂ ਕਿਉਂਕਿ ਆਪਣੇ ਗ੍ਰੈਂਡ ਪੇਰੈਂਟਸ ਤੋਂ ਸਾਰੀ ਪੰਜਾਬੀ ਬਹੁਤ ਵਧੀਆ ਤਰੀਕੇ ਨਾਲ ਸਿੱਖ ਕੇ ਆਈ ਹੈ, ਤੇ ਹੋਰ ਇਹ ਆ ਵੀ ਕਿ ਹਾਂ ਕਿ ਇਹ ਮਤਲਬ ਬਹੁਤ ਜ਼ਿਆਦਾ ਐਕਟਿਵ ਆ, ਕਿਉਂਕਿ ਇਹ ਮੈਨੂੰ ਆਪ ਖੁਦ ਕਹਿੰਦੀ ਆ ਕਿ ਮੈਂ ਹਾਂ ਇਸ ਚੀਜ਼ ਦੇ ਵਿੱਚ ਪਾਰਟੀਸਪੇਟ ਕਰਨਾ, ਤਾਂ ਇਹ ਆ ਕਿ ਚਲੋ ਬੱਚਿਆਂ ਨੂੰ ਆਪਾਂ ਨੂੰ ਅੱਗੇ ਜਾ ਕੇ ਕਰਨਾ ਚਾਹੀਦਾ ਪ੍ਰੇਰਿਤ ਕਿ ਹਾਂ ਕਿ ਉਹ ਪਾਰਟੀਸਪੇਟ ਕਰਦੇ ਰਹਿਣ ਤਾਂ ਆਪਣੇ ਵਿਰਸੇ ਦੇ ਨਾਲ ਜੁੜਦੇ ਰਹਿਣ, ਤਾਂ ਹਮੇਸ਼ਾ ਇਹੀ ਮੈਨੂੰ ਮਤਲਬ ਕਹਿੰਦੀ ਹੈ, ਕਿਉਂਕਿ ਇਹਨੇ ਮੈਨੂੰ ਕਿਹਾ ਕਿ ਹਾਂ ਮੰਮੀ ਆਪਾਂ ਪਾਰਟੀਸਪੇਟ ਕਰਨਾ, ਤਾਂ ਕਰਕੇ ਮੈਂ ਇਹਦੇ ਕਰਕੇ ਨਹੀਂ ਚਲੋ ਆਪਾਂ ਤਾਂ ਹੁਣ ਘਰ ਗ੍ਰਹਿ

0: ਯੂਨੀਵਰਸਿਟੀ ਦੇ ਵਿੱਚ ਉਲਝ ਗਏ ਆ ਤੇ ਇਹਨਾਂ ਚੀਜ਼ਾਂ ਵੱਲ ਨਹੀਂ ਧਿਆਨ ਹੁੰਦਾ। ਚਲੋ ਕਾਲਜ ਟਾਈਮ ਦੀਆਂ ਗੱਲਾਂ ਹੋਰ ਹੁੰਦੀਆਂ, ਪਰ ਚਲੋ ਅਗਰ ਬੱਚਾ ਐਕਟਿਵ ਆ ਤਾਂ ਬੱਚਾ ਪਾਰਟਿਸਿਪੇਟ ਕਰਨਾ ਤਾਂ ਪੇਰੈਂਟਸ ਨੂੰ ਵੀ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ। ਠੀਕ, ਤੇ ਜੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਹਾਂ ਜੇ ਅਗਰ ਕੋਈ ਮਦਰ ਫਾਦਰ ਬੱਚਿਆਂ ਦੇ ਨਾਲ, ਮਤਲਬ ਬੱਚੇ ਤਾਂ ਇਕੱਲੇ, ਜੇ ਬੱਚੇ ਇਕੱਲੇ ਹਾਰਡ ਵਰਕ ਕਰ ਗਿਆ ਤਾਂ ਕੋਈ ਫਾਇਦਾ ਨਹੀਂ। ਮਦਰ ਤੇ ਫਾਦਰ ਦੋਨਾਂ ਨੂੰ ਉਹਨਾਂ ਨਾਲ ਮਤਲਬ ਪੈਰ ਦੇ ਨਾਲ ਪੈਰ ਚਲਾ ਕੇ, ਹੱਥ ਦੇ ਨਾਲ ਹੱਥ ਚਲਾ ਕੇ ਉਹਨਾਂ ਨਾਲ ਕੀ ਆ ਚੱਲਣਾ ਪੈਂਦਾ ਵਾ, ਕਿਉਂਕਿ ਇਕੱਲੇ ਬੱਚਿਆਂ ਦੇ ਸੱਟ ਦੇਣਾ ਉਹ ਵੀ ਕੋਈ ਗੱਲ ਨਹੀਂ ਹੈਗੀ। ਤਾਂ ਆਪਣੀ ਜੋਬ ਵਿੱਚ ਥੋੜਾ ਟਾਈਮ ਕੱਢ ਕੇ ਆਪਣੇ ਬੱਚਿਆਂ ਦਾ ਸਾਥ ਦੇਵੋ ਤੇ ਪਾਰਟਿਸਿਪੇਟ ਕਰੋ, ਤਾਂ ਮੇਰਾ ਤਾਂ ਇਹੀ ਕਹਿਣਾ ਜੀ। ਥੈਂਕ ਯੂ ਜੀ।
1: ਬਹੁਤ ਵਧੀਆ ਤੁਹਾਡਾ ਕਹਿਣਾ, ਬੜਾ ਵਧੀਆ। ਏਦਾਂ ਹੀ ਸਾਡਾ ਪਰਪਸ ਇਹ ਹੁੰਦਾ ਵੀ ਆਪਾਂ ਫੈਮਿਲੀ ਯੂਨਾਈਟ ਕਰਨਾ ਇੱਕ ਚੰਗੇ ਰਾਹ ਤੇ, ਕਿਉਂਕਿ ਅੱਜ ਬੱਚਿਆਂ ਦੀ ਗੱਲਬਾਤ ਜਿਹੜੀ ਬਹੁਤ ਵਧੀਆ ਤੁਹਾਡੀ ਆਈਡੀਓਲੋਜੀ, ਬੜਾ ਵਧੀਆ। ਆਪਾਂ ਥੋੜੀ ਜਿਹੀ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ ਤੇ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਅੱਜ, ਕਿਉਂਕਿ ਆਪਾਂ ਇੱਥੇ ਪਹੁੰਚੇ, ਸਾਡੇ ਇੱਕ ਹੋਰ ਇੱਥੇ ਆਊਟਫਿਟ ਟਰਾਈ ਕਰਨ ਵਾਸਤੇ ਆਏ ਨੇ। ਸੋ ਹਾਏ, ਵੈਲਕਮ ਟੂ ਸਬਰੰਗ ਰੇਡੀਓ।
2: Hi, hello. My name is Richa.
1: Yes. So tell us something about yourself and what's your experience. Aap Hindi bolte ho ke?
2: Ji, Hindi bolti hu main.
1: Ji.
2: So mera naam Richa hai. Main by professional I'm a behavioral therapist. Ji. And I'm working and exploring Calgary since past 5 years now. It's been amazing how the business is growing, Calgary is growing, and it's fantastic. Thank you so much for giving me this opportunity to participate for modeling and inviting me for such a big event. So thank you so much for that.
1: Thank you very much. This is the first time we are introducing a fashion show.
2: Nice.
1: Generally, we have a lot of activities in the scene. ਬਟ ਦੈਟਸ ਗ੍ਰੇਟ, ਕਿਉਂਕਿ ਸਭ ਲੋਕ ਆ ਰਹੇ ਹੈ ਔਰ ਆਈ ਹੋਪ ਵੀ ਅੱਛਾ ਰਹੇਗਾ ਸਭ ਕੇ ਲਈ ਔਰ ਕੁਛ ਡਿਫਰੈਂਟ ਵੀ ਦੇਖਣੇ ਕੋ ਮਿਲੇਗਾ।
2: ਐਬਸੋਲੂਟਲੀ ਆਈ ਐਮ ਲੁਕਿੰਗ ਫਾਰਵਰਡ ਫਾਰ ਦਾ ਸੈਟਰਡੇ ਇਵੈਂਟ। ਆਈ ਹੋਪ ਕੇ ਕਮਿਊਨਿਟੀ ਕੇ ਸਾਰੇ ਲੋਕ ਆਏ, ਐਕਸਪਲੋਰ ਕਰੇ, ਦੇਖੇ ਕਿ ਲਾਈਕ ਕੈਲਗਰੀ ਕਿਤਨਾ ਬੜ ਰਿਹਾ ਹੈ, ਕਿਤਨੇ ਬਿਜ਼ਨੈਸਿਸ ਆ ਰਹੇ ਹੈ, ਐਂਡ ਹਾਊ ਮਚ ਪੀਪਲ ਆਰ ਪ੍ਰੋਗਰੈਸਿੰਗ ਐਂਡ ਹੈਲਪਿੰਗ ਈਚ ਅਦਰ। ਸੋ I'm looking forward for the event. Thank you.
1: ਬਿਲਕੁਲ, ਇਸਮੇ ਟਿਕਟ ਬਿਲਕੁਲ ਫ੍ਰੀ ਹੈ ਔਰ ਫੂਡ ਵੀ ਰਹੇਗਾ ਔਰ ਬਾਕੀ ਹਜ਼ਾਰੋਂ ਡਾਲਰ ਕੇ ਜੋ ਗਿਫਟਸ ਹੈ ਵੋ ਵੀ ਆਪ ਜੀਤ ਸਕਦੇ ਹੋ, ਲੱਕੀ ਡੋਰ, ਔਰ ਆਪ ਵੀ ਲੱਕੀ ਡੋਰ ਡਾਲਨਾ ਔਰ ਜੀਤ ਕੇ ਜਾਣਾ ਘਰ।
2: 100%, ਥੈਂਕ ਯੂ ਸੋ ਮਚ।
1: ਥੈਂਕ ਯੂ ਰਿਚਾ, ਥੈਂਕ ਯੂ ਰਿਚਾ ਕਹਾ ਆਪ ਨੇ। ਜੀ ਜੀ, ਥੈਂਕ ਯੂ ਵੈਰੀ ਮਚ ਫੋਰ ਕਮਿੰਗ। ਔਰ ਅੱਜ ਆਪਾਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਜੀ, ਅੱਜ ਆਪਾਂ ਪਹੁੰਚੇ ਹਾਂ ਮਿਸਟਰ ਐਂਡ ਮਿਸਿਸ ਬੇਅਰ ਦੇ ਉੱਤੇ ਤੇ ਇੱਥੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਰਵੀ ਜੀ ਨੇ ਉਹ ਵੀ ਮੇਰੇ ਨਾਲ ਖੜੇ ਨੇ। ਰਵੀ ਜੀ, ਸਾਨੂੰ ਥੋੜਾ ਜਿਹਾ ਆਪਣੇ ਸਟੋਰ ਬਾਰੇ ਦੱਸੋ, ਮਿਸਟਰ ਐਂਡ ਮਿਸਿਸ ਬੇਅਰ ਹੈਗਾ ਕੀ ਹੈ, ਨਾਂ ਕਿੱਥੋਂ ਚੂਜ਼ ਕੀਤਾ ਤੁਸੀਂ?
3: ਸਰ, ਨਾਮ ਦਾ ਹੀ ਬਹੁਤ ਬੜਾ ਇਹਦੇ ਚ ਤੁਸੀਂ ਕਹਿ ਸਕਦੇ ਹੋ ਵੀ ਨਾਮ ਵੀ ਪਾਪਾ ਬਹੁਤ ਸੋਚ ਸਮਝ ਕੇ ਰੱਖਿਆ। ਰੀਜ਼ਨ ਬਿਹਾਇੰਡ ਕੀ, ਸਭ ਤੋਂ ਵੱਡਾ ਅਜੇ ਕੈਨੇਡਾ ਚ ਜਿਹੜੇ ਬੀਅਰਸ ਹੈਗੇ ਆ ਉਹ ਬਹੁਤ ਫੇਮਸ ਆ ਤੇ ਇੱਕ ਨਸਲ ਐਨੀਮਲ ਵੀ ਆਪਾਂ ਉਹਨੂੰ ਕਹਿ ਸਕਦੇ ਹਾਂ ਇੱਥੇ ਦਾ, ਹੈਨਾ। ਤੇ ਸੈਕਿੰਡ ਵਨ ਬੇਅਰਸ ਦਾ ਕਨਸੈਪਟ ਇਹ ਸੀਗਾ, ਬੇਅਰਸ ਮੀਨਸ ਬਿਗ, ਤੇ ਆਪਾਂ ਇੱਥੇ ਟੇਲਰ ਇਨ ਸਾਈਡ ਹੈ, ਤੁਸੀਂ ਅਪ ਟੂ 10XL ਤੱਕ ਇੱਥੇ ਕਸਟਮਾਈਜ਼ ਕਰਾ ਸਕਦੇ ਹੋ, ਕੁਰਤੇ ਪਜਾਮੇ, ਕੋਟ ਪੈਂਟ, ਸ਼ੇਰਵਾਨੀ, ਬੱਚਿਆਂ ਦੇ, ਲੇਡੀਜ਼ ਦੇ ਲਹਿੰਗੇ, ਸੂਟ, ਸਾਰਾ ਕੁਛ ਆਪਾਂ ਟੇਲਰ ਵੀ ਕਰਦੇ ਹਾਂ, ਆਲਟਰੇਸ਼ਨ ਵੀ ਕਰਦੇ ਹਾਂ, ਕਸਟਮਾਈਜ਼ ਕੋਈ ਵੀ ਤੁਸੀਂ ਡਿਜ਼ਾਈਨ ਲੈ ਕੇ ਆਓ, ਆਪਾਂ ਡਿਜ਼ਾਈਨ ਸੇਮ ਐਡਿਟਿਜ਼ ਬਣਾ ਕੇ ਦਿੰਦੇ ਹਾਂ। ਪਹਿਲੀ ਗੱਲ ਤਾਂ ਇਹ ਹੋ ਗਈ ਸਰ। ਦੂਜੀ ਇਹ ਆ ਵੀ ਵੀ ਆਰ ਦਾ ਫਸਟ ਵਨ ਜਿਹਨਾਂ ਨੇ ਰੈਂਟਲ ਸਰਵਿਸਿਸ ਸਟਾਰਟ ਕੀਤੀਆਂ ਕੈਲਗਰੀ ਚ, ਤੇ ਕੈਲਗਰੀ ਚ ਜਿਹੜਾ ਜਿਹਦੇ ਮੇਨ ਡਿਮਾਂਡ ਸੀ ਲਹਿੰਗੇ ਦੀ, ਸ਼ੇਰਵਾਨੀ ਦੀ, ਜੇ ਕੋਈ ਵੀ ਰੈਂਟਲ ਨਹੀਂ ਪ੍ਰੋਵਾਈਡ ਕਰਦਾ ਸੀ, ਆਪਾਂ ਨੇ ਉਹ ਸਟਾਰਟ ਕੀਤੀ ਆ। ਤੁਸੀਂ ਜਿਹੜੇ ਵੀ 2026 ਜਿਹਨਾਂ ਦੀ ਵੀ ਮੈਰਿਜ ਹੈਗੀ ਆ ਜਾਂ ਫੈਮਿਲੀ ਫਰੈਂਡ ਆ, ਫੈਮਿਲੀ ਅੱਗੇ ਗੈਸਟ ਅਟੈਂਡ ਕਰਨਾ, ਤੁਸੀਂ ਇੱਥੇ ਆਓ, ਰੈਂਟਲ ਸਰਵਿਸ ਤੁਸੀਂ ਲੈ ਸਕਦੇ ਹੋ। ਨਾਲ ਦੀ ਨਾਲ ਤੁਸੀਂ ਬੱਚਿਆਂ ਦੀ ਬਹੁਤ ਸਾਰੀ ਵਰਾਇਟੀ ਤੁਸੀਂ ਲੈ ਸਕਦੇ ਹੋ, ਬੱਚਿਆਂ ਦੇ ਸ਼ੇਰਵਾਨੀ ਹੈਗੀ ਆ, ਇੰਡੋ ਵੈਸਟਰਨ ਹੈਗੇ ਆ, ਟਕਸੀਡੋ ਹੈਗੇ ਆ, ਬਲੇਜ਼ਰਸ, ਕੋਟ ਪੈਂਟ, ਬੰਦ ਗਲਾ ਸੂਟਸ, ਕੁਰਤਾ ਪਜਾਮਾ ਇਨ ਡਿਫਰੈਂਟ ਸਟਾਈਲਸ, ਤੋਂ ਬਹੁਤ ਕੁਛ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ। ਜਵੈਲਰੀ ਸੈਕਸ਼ਨ ਸਾਡੇ ਕੋਲ ਸਪੈਸ਼ਲ ਬਹੁਤ ਹੀ ਯੂਨੀਕ ਤੇ ਐਂਟੀਕ ਜਵੈਲਰੀ ਆਪਾਂ ਰੱਖੀ ਆ, ਸਾਰੀ ਬੋਂਬੇ ਦੀ ਹੈਗੀ ਆ, ਲੋਕਲ ਆਪਾਂ ਨਾ ਤਾਂ ਚੀਪ ਫੈਬਰਿਕ ਆਪਾਂ ਯੂਜ ਕਰਦੇ ਹਾਂ। ਈਵਨ ਜਿਹੜੇ ਆਪਣੇ ਕੁਰਤੇ ਪਜਾਮੇ ਆ ਸਰ, ਦੁਨੀਆ ਨੇ ਕੈਲਗਰੀ ਚ ਬਹੁਤ ਸੇਲ ਲਾਈ ਸੀ ਵੀ 60 ਦੇ ਦੋ ਲੈ ਜਾਓ, 100 ਦੇ ਦੋ ਲੈ ਜਾਓ, 80 ਦੇ ਦੋ ਲੈ ਜਾਓ, ਆਪਾਂ ਕੋਈ ਸੇਲ ਨਹੀਂ ਲਾਈ ਕਿਉਂਕਿ ਆਪਣੇ ਕੋਲ ਪ੍ਰੀਮੀਅਮ ਕੁਆਲਿਟੀ ਵਿਕਦੀ ਆ। ਆਪਾਂ ਲੀਲਨ, ਪੇਪਰ ਕਾਟਨ, ਗੀਜ਼ਾ ਕਾਟਨ ਔਰ ਪਲੱਸ ਰੇਂਜ ਸਾਰੀ ਆਪਾਂ

0: ਸਭ ਕੁਛ ਆਪਾਂ ਉੱਥੇ ਆਪਾਂ ਪ੍ਰੈਜੈਂਟ ਕਰਨ ਜਾ ਰਹੇ ਹਾਂ ਜੀ।
1: ਬਹੁਤ ਬਹੁਤ
0: ਥੈਂਕ ਯੂ।
1: ਵਧੀਆ ਜੀ, ਇਹਨਾਂ ਨੇ ਕਾਫੀ ਵਧੀਆ ਅਰੇਂਜਮੈਂਟ ਰੱਖੇ ਆ। ਮੈਂ ਜਦੋਂ ਦਾ ਆਇਆ ਇੱਥੇ ਕਾਜ਼ੀਆਂ ਦੇ ਚੱਕਰ ਮਾਰਨ ਦਾ ਮੌਕਾ ਮਿਲਿਆ ਤੇ ਕਾਫੀ ਵਧੀਆ ਡਰੈਸਿਸ ਜਿਹੜੀਆਂ ਇਹਨਾਂ ਕੋਲ ਹੈਗੀਆਂ ਨੇ। ਹਰ ਮੌਕੇ ਨੂੰ ਧਿਆਨ ਚ ਰੱਖਦਿਆਂ ਜਿਹੜੀਆਂ ਮਾਡਲਸ ਨੇ ਓਦਾਂ ਦੇ ਕੱਪੜੇ ਪਾਉਣਗੇ ਤਾਂ ਕਿ ਤੁਸੀਂ ਦੇਖ ਸਕੋ ਕਿ ਵੀ ਜਿਹੜੀਆਂ ਚਾਹੇ ਉਹ ਕੀ ਕਹਿੰਦੇ ਮਹਿੰਦੀ ਦਾ ਹੋ ਗਿਆ, ਕਿਹੜੇ ਕਿਹੜੇ ਤਰ੍ਹਾਂ ਦੇ ਤੁਸੀਂ ਚੂਜ਼ ਕਰ ਰਹੇ ਹੋ ਉਸ ਤਰੀਕੇ?
0: ਹਾਂਜੀ, ਆਪਾਂ ਸਾਰੇ ਆਲਮੋਸਟ ਸਾਰੇ ਇਵੈਂਟ ਕਵਰ ਕਰ ਰਹੇ ਹਾਂ, ਲਾਈਕ ਹਲਦੀ ਹੋ ਗਿਆ, ਮਹਿੰਦੀ ਹੋ ਗਿਆ, ਜਾਗੋ ਦੀ ਆਊਟਫਿਟਸ ਹੋ ਗਈ ਤੇ ਇੰਗੇਜਮੈਂਟ ਦੀ ਹੋ ਗਈ, ਬ੍ਰਾਈਡਲ ਜਿਹੜਾ ਸਪੈਸ਼ਲ ਬ੍ਰਾਈਡਲ ਦੀ ਆਊਟਫਿਟਸ ਆ ਉਹ ਆਪਾਂ ਡਿਫਰੈਂਟ ਡਿਫਰੈਂਟ ਕਲਰ ਚ, ਔਰ ਸਭ ਤੋਂ ਵੱਡੀ ਗੱਲ ਜਿਹੜੇ ਮਹਿਮਾ ਮਹਾਜਨ ਤੋਂ ਜਿਹੜੇ ਮੇਨਲੀ ਇੰਸਪਾਇਰਡ ਲਹਿੰਗੇ ਹੈਗੇ ਆ ਉਹ ਆਪਾਂ ਇੱਥੇ ਲੈ ਕੇ ਆਏ ਆ, ਠੀਕ ਆ। ਨਾਲ ਦੇ ਨਾਲ ਕਸਟਮਾਈਜ਼ ਕਰਾ ਸਕਦੇ ਹੋ ਤੇ ਕੱਲ ਕੱਲ ਦਾ ਦਿਨ ਆਪਣੇ ਕੋਲ ਹੈਗਾ, ਜਿਨ੍ਹਾਂ ਨੇ ਵੀ ਫੈਸ਼ਨ ਸ਼ੋਅ ਚ ਪਾਰਟੀਸਪੇਟ ਕਰਨਾ ਤੁਸੀਂ ਜਲਦੀ ਤੋਂ ਜਲਦੀ ਆ ਕੇ ਸਾਨੂੰ ਮਿਲੋ ਤੇ ਆਪਾਂ ਉਹਦੇ ਅਕੋਰਡਿੰਗਲੀ ਤੁਹਾਡੇ ਟੈਲੈਂਟ ਦੇ ਅਕੋਰਡਿੰਗਲੀ ਆਪਾਂ ਆਊਟਫਿਟ ਚੂਜ਼ ਕਰਾਂਗੇ ਤੇ ਤੁਹਾਨੂੰ ਉੱਥੇ ਸਟੇਜ ਤੇ ਆਉਣ ਦਾ ਮੌਕਾ ਦੇਵਾਂਗੇ। ਥੈਂਕ ਯੂ।
1: ਜੇ ਤੁਹਾਡੇ ਚ ਕੋਈ ਟੈਲੈਂਟ ਹੈਗਾ ਜਿਹੜਾ ਤੁਸੀਂ ਚਾਹੁੰਦੇ ਹੋ ਸਟੇਜ ਤੇ ਦਿਖਾਣਾ ਤੇ ਨਵੇਂ ਜਿਹੜੇ ਨੇ ਕੱਪੜੇ ਪਾ ਕੇ ਤੇ ਸਟੇਜ ਦੇ ਉੱਤੇ ਤੁਹਾਨੂੰ ਘੁੰਮਣ ਦਾ ਮੌਕਾ ਮਿਲੇ, ਬ੍ਰੇਕ ਜਿਵੇਂ ਕਹਿੰਦੇ ਨਾ ਮੇਕਅਪ ਵਗੈਰਾ ਕਰਕੇ ਸਭ ਕੁਛ ਤੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਅੱਜ ਜਾਂ ਮੇਰੇ ਨਾਲ ਕਦੀ ਵੀ ਗੱਲਬਾਤ ਕਰ ਸਕਦੇ ਹੋ। ਇਹਨਾਂ ਦੇ ਨਾਲ ਸਿੱਧਾ ਤੁਸੀਂ ਇੱਥੇ ਆ ਕੇ ਤੇ ਮਿਲੋ, ਇਹਨਾਂ ਨਾਲ ਗੱਲਬਾਤ ਕਰ ਲਓ ਆ ਕੇ ਤਾਂ ਕਿ ਇਹ ਤੁਹਾਨੂੰ ਫਿਰ ਆਊਟਫਿਟ ਜਿਹੜੇ ਨੇ ਉੱਦਾਂ ਦੇ ਤਿਆਰ ਕਰ ਦੇਣਗੇ, ਬੱਚਿਆਂ ਵਾਸਤੇ ਵੀ ਵੱਡਿਆਂ ਵਾਸਤੇ ਵੀ, ਤਾਂ ਕਿ ਇਹ ਸਟੋਰ ਜਿਹੜਾ ਬੱਚਿਆਂ ਦੇ ਵੱਡਿਆਂ ਵਾਸਤੇ ਆ ਤੇ ਉਸ ਤਰੀਕੇ ਨਾਲ ਇਹ ਜਿਹੜਾ ਕੀਤਾ ਜਾਏ ਮੱਛਾਂ ਦੇ ਬੱਚੇ ਤੇ ਮਾਂ ਬਾਪ ਮੰਮੀ ਦੇ ਦੋਨੋਂ ਦਾ ਸੂਟ ਕਿਉਂਕਿ ਇਹ ਸੈੱਟ ਕੀਤਾ ਜਾ ਰਿਹਾ ਤਾਂ ਕਿ ਉਹ ਦੋਨੋਂ ਜਣੇ ਜਿਹੜੇ ਨੇ ਹੋਣਗੇ, ਤੁਸੀਂ ਆਪਣੇ ਬੱਚਿਆਂ ਦੇ ਨਾਲ ਵੀ ਆ ਸਕਦੇ ਹੋ ਤੇ ਪਲੱਸ ਆਪਣੇ ਆਪ ਇਕੱਲੇ ਵੀ ਜਿਹੜੇ ਆ ਸਕਦੇ ਹੋ ਤੇ ਇਸ ਤੋਂ ਇਲਾਵਾ ਕਿਉਂਕਿ ਪ੍ਰੋਗਰਾਮ ਦੇ ਵਿੱਚ ਹੋਰ ਬੜਾ ਕੁਛ ਹੋਏਗਾ, ਉਹ ਡੈਂਟਲ ਵਾਲੇ ਜਿਹੜੇ ਸਾਡੇ ਦੋਸਤ ਨੇ ਜੀ ਡਾਕਟਰ ਬਲਵੀਰ ਸੰਧੂ, ਉਹਨਾਂ ਵੱਲੋਂ ਵੀ ਉੱਥੇ ਵਧੀਆ ਐਕਟੀਵਿਟੀਜ਼ ਕੀਤੀਆਂ ਜਾਣਗੀਆਂ ਤਾਂ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਕਈ ਗਿਫਟ ਵੀ ਦੇਣ ਜਾ ਰਹੇ ਨੇ, ਤੁਹਾਡੇ ਨਾਲ ਉੱਥੇ ਮਿਲਣਗੇ ਵੀ, ਗੱਲਬਾਤ ਵੀ ਕਰਨਗੇ, ਤੁਹਾਨੂੰ ਟਿਪਸ ਵੀ ਦੇਣਗੇ ਕਿ ਤੁਸੀਂ ਕਿੱਦਾਂ ਆਪਣੀ ਸਿਹਤ ਨੂੰ ਦੰਦਾਂ ਨੂੰ ਜਿਹੜਾ ਉਹ ਠੀਕ ਰੱਖਣਾ ਤੇ ਇਹ ਜਿਹੜਾ ਜੀ ਕੱਲ ਦਾ ਜਿਹੜਾ ਕੰਮ ਕਾਰ ਚੱਲੇਗਾ ਤੇ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ ਤੇ ਕੁਛ ਇੱਕ ਗੀਤ ਸੰਗੀਤ ਜਿਹੜਾ ਉਹ ਵੀ ਤੁਹਾਨੂੰ ਸੁਣਾ ਦਈਏ ਕਿਉਂਕਿ ਗੀਤ ਸੰਗੀਤ ਜਿਹੜਾ ਉਹ ਵੀ ਇੰਪੋਰਟੈਂਟ ਹੁੰਦਾ ਤੇ ਟਾਈਮ ਹੋ ਗਿਆ 7:36, ਇਸ ਕਰਕੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਦੇ ਨਾਲ ਨਾਲ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਜਿਹੜਾ ਉਹ ਸੁਣ ਲੈਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ। ਮੈਨੂੰ ਲੱਗਦਾ ਵੀ ਪਹਿਲਾਂ ਇਹ ਕਮਰਸ਼ੀਅਲ ਮੈਸੇਜ ਸੁਣ ਲੈਂਦੇ ਹਾਂ ਵਿਸਾਖੀ ਵਾਲਾ, ਫਿਰ ਇਸ ਤੋਂ ਬਾਅਦ ਆਪਾਂ ਆਪਣੀ ਗੱਲਾਂ
2: ਵੱਡੇ ਜਸ਼ਨ ਲਈ ਤਿਆਰ ਹੋ ਜਾਓ। ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ। ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ। ਸਭ ਤੋਂ ਵਧੀਆ ਗੱਲ ਕੀ ਹੈ, ਐਂਟਰੀ ਬਿਲਕੁਲ ਮੁਫਤ ਹੈ। ਜੀ ਹਾਂ, ਪੂਰੇ ਪਰਿਵਾਰ ਲਈ ਮੁਫਤ, ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ, ਕਬੂਬ ਫਿਊਜ਼ਨ, ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ। ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ, ਜਾਦੂਗਰ ਕੇ ਕੇ ਦੇ ਜਾਦੂ ਦਾ ਆਨੰਦ ਮਾਣੋ। ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਗੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ। ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ। ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ, ਪੰਜਾਬੀ ਟਰੈਕਟਰ, ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ। ਤਾਰੀਖ ਨੋਟ ਕਰ ਲਓ, ਸ਼ਨੀਵਾਰ 16 May 2026, ਸੈਂਟਰ ਫੀਚਰ ਜਿਮ ਅਤੇ ਇਵੈਂਟ ਸੈਂਟਰ 7555 ਫੈਲਕਨ ਰਿਜ ਬੁਲੇਵਾਰਡ NE ਵਿਖੇ। ਇਹ ਮੌਕਾ ਨਾ ਗਵਾਓ, ਹੋਰ ਜਾਣਕਾਰੀ ਲਈ visakhimela.ca ਤੇ ਜਾਓ।
3: For more info, call Rajesh Angral 403-400-0203 or visit our website visakhimela.ca. Visakhi Mela Calgary.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਤੁਸੀਂ ਇਹ ਯਾਦ ਰੱਖਣਾ ਤੇ ਇਹਦੇ ਚ ਪਹੁੰਚਣਾ। ਆਪਾਂ ਜਿੱਥੇ ਅੱਜ ਦੇ ਪ੍ਰੋਗਰਾਮ ਚ ਬੇਸਿਕਲੀ ਆਪਾਂ ਪਹੁੰਚੇ ਆ ਮਿਸਟਰ ਐਂਡ ਮਿਸਿਸ ਬੀਅਰ ਜਿਹੜਾ ਸਟੋਰ ਦਾ ਨਾਂ ਹੈ ਜੀ, ਸੋ ਇੱਥੇ ਅੱਜ ਆਪਾਂ

0: ਪਹੁੰਚ ਕੇ ਤੇ ਆਪਣੀ ਗੱਲਬਾਤ ਜਿਹੜੀ ਜਾਰੀ ਰੱਖ ਰਹੇ ਹਾਂ। ਤੁਹਾਨੂੰ ਦੱਸ ਰਹੇ ਹਾਂ ਵੀ ਕਿਸ ਤਰੀਕੇ ਨਾਲ ਫੈਸ਼ਨ ਸ਼ੋਅ ਵਾਸਤੇ ਵੀ ਤਿਆਰੀਆਂ ਜਿਹੜੀਆਂ ਨੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ, ਤੇ ਫੂਡ ਜਿਹੜਾ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਸਾਡੇ ਸੁਹੇਲ ਰਾਜਾ ਜੀ ਜਿਹੜੇ ਨੇ ਤੇ ਮਿਰਚੀ ਰੈਸਟੋਰੈਂਟ ਵਾਲੇ ਉਹ ਸਾਨੂੰ ਪ੍ਰੋਵਾਈਡ ਕਰਨਗੇ, ਤੇ ਇਸ ਤੋਂ ਇਲਾਵਾ ਕਬੂ ਫਿਊਜ਼ਨ ਵਾਲੇ, ਗੁਰੂ ਨਾਨਕ ਫਰੀ ਕਿਚਨ ਵਾਲੇ ਤੇ ਹੋਰ ਜਿਹੜੇ ਅਹਿਮਦੀਆ ਮੁਸਲਿਮ ਜਮਾਤ ਵਾਲੇ ਜਿਹੜੇ ਦੋਸਤ ਨੇ ਉਹਨਾਂ ਨੇ ਵੀ ਕਿਹਾ ਕਿ ਵੀ ਉਹ ਵੀ ਸਾਡੇ ਵਾਸਤੇ ਵਧੀਆ ਚਾਹ ਜਿਹੜੀ ਹੈਗੀ ਉਸ ਦਿਨ, ਕਿਉਂਕਿ ਠੰਡ ਦਾ ਮੌਸਮ ਹੋਣਾ ਤੇ ਫਿਰ ਕਿਸੇ ਹੋਰ ਜਾਣ ਨਾਲੋਂ ਚੰਗਾ ਵੀ ਤੁਸੀਂ ਇੱਥੇ ਰੁਕੋ ਤੇ ਜਿੱਥੇ ਖਾਣ ਪੀਣ ਦਾ ਸਮਾਨ ਮਿਲੇਗਾ ਨਾਲ ਦੀ ਨਾਲ ਲੱਕੀ ਡੋਰ ਜਿੱਤਣ ਦਾ ਟਾਈਮ ਮਿਲੇਗਾ, ਤੇ ਤੁਸੀਂ ਚਾਹ ਵੀ ਜਿਹੜੀ ਹੈ ਉਦਣ ਗਰਮਾ ਗਰਮ ਜਿਹੜੀ ਹੈ ਫ੍ਰੀ ਸਰਵ ਕੀਤੀ ਜਾਏਗੀ।
1: ਗਰਮ ਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਨਮਸਤੇ, ਸਤਿ ਸ਼੍ਰੀ ਅਕਾਲ।

0: ਦੇਖੋ ਜੀ ਵਿਸਾਖੀ ਮੇਲਾ ਚੱਲ ਗਈ ਜਿਹੜਾ ਉਹ ਹੁਣ ਜਾ ਰਿਹਾ ਜਿੱਦਾਂ ਮੈਂ ਸ਼ੁਰੂ ਦੇ ਵਿੱਚ ਵੀ ਗੱਲਬਾਤ ਕੀਤੀ ਸੀ ਕੱਲਾ ਮੇਲਾ ਹੀ ਨੀ ਹੋ ਰਿਹਾ ਇਸ ਵਾਰੀ ਮੇਲੇ ਦੇ ਵਿੱਚ ਬਹੁਤ ਕੁਝ ਜਿੱਦਾਂ ਉਹ ਜਾਦੂਗਰ ਆਏ ਹੁੰਦੇ ਨਾ ਕੁਛ ਨਾ ਕੁਛ ਚਮਤਕਾਰ ਦਿਖਾਉਂਦੇ ਮੇਲਿਆਂ ਦੇ ਵਿੱਚ ਇਸ ਵਾਰੀ ਇਸ ਮੇਲੇ ਦੇ ਵਿੱਚ ਵੀ ਜਾਦੂਗਰ ਪਹੁੰਚ ਰਹੇ ਆ ਤੇ ਜਾਦੂਗਰ ਜਿਹੜਾ ਵੱਡਾ ਨਾਂ ਹੈ ਕੇ ਜਾਦੂਗਰ ਜਿਹਨੂੰ ਕਹਿੰਦੇ ਮਜੀਸ਼ੀਅਨ ਕੇ ਤੇ ਮਜੀਸ਼ੀਅਨ ਕੇ ਜਿਹੜੇ ਨੇ ਬਚਪਨ ਤੋਂ ਜਾਦੂ ਕਰਦੇ ਆ ਰਹੇ ਆ ਤੇ ਹੁਣ ਸਾਨੂੰ ਵੱਡੇ ਹੋ ਕੇ ਵੀ ਜਾਦੂ ਦਿਖਾਉਣਗੇ ਕੇ ਜੀ ਜਾਦੂਗਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ
1: ਹਾਂਜੀ ਸਾਰੇ ਸੁਣ ਰਹੇ ਲੋਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਰੇਡੀਓ
0: ਤੇ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ
1: ਥੈਂਕ ਯੂ ਭਾਜੀ ਫੋਰ ਹੈਵਿੰਗ ਮੀ ਵਾਂਸ ਅਗੇਨ

0: ਹਾਂ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਆਪਣਾ ਕਹਿੰਦੇ ਵੀ ਇਸ ਵਾਰੀ ਤੁਹਾਡੇ ਜਾਦੂ ਦਾ ਬਹੁਤ ਸਿੱਕਾ ਲੋਕੀ ਮੰਨਦੇ ਆ, ਤੇ ਇਸ ਵਾਰੀ ਤੁਸੀਂ ਜਾਦੂ ਦਿਖਾਉਣ ਜਾ ਰਹੇ ਹੋ ਵਿਸਾਖੀ ਮੇਲੇ ਦੇ ਉੱਤੇ, ਉਹ ਕੀ ਹੋਏਗਾ ਜਾਦੂ ਦੇ ਵਿੱਚ?
1: ਦੇਖੋ, ਜਾਦੂ ਦਾ ਸਭ ਤੋਂ ਮਜ਼ਾ ਤਾਂ ਸਸਪੈਂਸ ਵਿੱਚ ਹੀ ਹੈ, ਤਾਂ ਇਸ ਲਈ ਬਿਲਕੁਲ ਬਿਲਕੁਲ ਬਿਲਕੁਲ ਉੱਥੇ ਜੇ ਲੋਕੀ ਆਉਣਗੇ, ਮੈਂ ਸਾਰਿਆਂ ਨੂੰ ਇਨਵਾਈਟ ਕਰਨਾ ਚਾਹੁੰਦਾ, ਪਲੀਜ਼ ਆਓ। ਕੋਈ ਇੰਨਾ ਵਧੀਆ ਇਵੈਂਟ ਕਰਾਉਂਦੇ ਹੋ ਤੁਸੀਂ, ਇੰਨੇ ਸਾਲਾਂ ਤੋਂ ਕਰਾ ਰਹੇ ਹੋ, ਇਸ ਵਾਰੀ ਥੈਂਕ ਯੂ ਮੈਨੂੰ ਵੀ ਚਾਂਸ ਦੇਣ ਦਾ ਲੋਕਾਂ ਨੂੰ ਐਂਟਰਟੇਨ ਕਰਨ ਦਾ, ਤੇ ਆਪਾਂ ਡੈਫੀਨੇਟਲੀ ਨਵੀਂ ਚੀਜ਼ਾਂ ਦਿਖਾਵਾਂਗੇ ਲੋਕਾਂ ਦੇ, ਮਾਇੰਡ ਰੀਡਿੰਗ ਮਾਇੰਡ ਮੈਜਿਕ ਕਰਾਂਗੇ, ਜੋ ਕਿ ਇੱਥੇ ਦੇ ਇੱਥੇ ਕੋਈ ਮਜੀਸ਼ੀਅਨ, ਬਾਏ ਦ ਵੇ ਇੱਥੇ ਹੋਰ ਕੋਈ ਇੰਡੀਅਨ ਮਜੀਸ਼ੀਅਨ ਅਲਬਰਟਾ ਚ ਨਹੀਂ ਹੈ, ਤੇ ਮੈਂ ਆਪਣਾ ਹੁੰਦਾ ਨਾ ਕਿ ਆਪਣੀ ਕਮਿਊਨਿਟੀ ਚ ਆ ਕੇ ਜਿਹੜੇ ਬਜ਼ੁਰਗ ਹੈ, ਕਈ ਲੋਕੀ ਇੰਜੋਏ ਕਰਦੇ ਕਿ ਵੀ ਹਿੰਦੀ ਪੰਜਾਬੀ ਚ ਵੀ ਜਾਦੂਗਰ ਕੋਈ ਇੱਥੇ ਕਰੇ ਤਾਂ ਉਹ ਲੋਕੀ ਹੋਰ ਵੀ ਇੰਜੋਏ ਕਰਨਗੇ, ਤੇ ਇਸ ਤਰ੍ਹਾਂ ਦੇ ਮਜ਼ੇਦਾਰ ਐਕਟਸ ਲੈ ਕੇ ਆ ਰਿਹਾ ਮੈਂ ਤੇ ਸੈਟਰਡੇ ਨੂੰ, ਤੇ
0: ਵੈਲਕਮ ਕਰਦੇ ਹਾਂ। ਗੱਲਬਾਤ ਕਰੋਗੇ ਤੇ ਉਹ ਜਿਹੜੇ ਨੇ ਉਹ ਤੁਸੀਂ ਲੋਕਾਂ ਨਾਲ ਇੰਟਰੈਕਟ ਕਰੋਗੇ ਤੇ ਡੈਫੀਨੇਟਲੀ ਜਾਦੂਗਰ ਦਾ ਕੰਮ ਹੀ ਜਿਹੜਾ ਇੰਟਰੈਕਸ਼ਨ ਦਾ ਹੁੰਦਾ ਹੈ ਨਾ ਜੀ।
1: ਜੀ ਜੀ ਬਿਲਕੁਲ, ਸਾਰਿਆਂ ਨੂੰ ਸਭ ਤੋਂ ਜ਼ਿਆਦਾ ਇੰਟਰੈਕਸ਼ਨ ਮੈਂ ਰੱਖਣ ਦੀ ਕੋਸ਼ਿਸ਼ ਕਰਦਾ ਆਪਣੇ ਸ਼ੋਅਜ਼ ਵਿੱਚ, ਤਾਂ ਕਿ ਲੋਕੀ ਜਿੰਨਾ ਜ਼ਿਆਦਾ ਇਨਵੋਲਵ ਹੋਣਗੇ, ਮੇਰਾ ਮੰਨਣਾ ਹੈ ਕਿ ਉਨਾ ਜ਼ਿਆਦਾ ਇੰਜੋਏ ਕਰ ਪਾਣਗੇ ਸ਼ੋਅਜ਼ ਨੂੰ।
0: ਨਵੇਂ ਨਵੇਂ ਜਾਦੂਗਰ ਬਣੇ ਹੋ, ਕਿੰਨੇ ਕੁ ਪੁਰਾਣੇ ਜਾਦੂਗਰ ਹੋ?
1: ਜਾਦੂ ਤਾਂ ਏਦਾਂ ਕਹਿ ਲਓ ਕਿ ਵੀ ਸਾਡੇ ਖੂਨ ਚ ਹੀ ਹੈ ਜੀ, ਮੇਰੇ ਡੈਡ ਵੀ ਜਾਦੂਗਰ ਹੈ, ਉਹ ਇਸ ਵੇਲੇ ਵੀ ਹੁਣ ਪੰਜਾਬ ਚ ਜਲੰਧਰ ਚ, ਉਧਰ ਕਾਫੀ ਦੇਰ ਦੇ ਜਾਦੂ ਆਪਣੇ

ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਗਨ ਰੇਡੀਓ 94.7 ਦੇ ਸਾਰੇ ਲਿਸਨਰਸ ਦਾ ਤੇ ਅੱਜ ਦੇ ਪ੍ਰੋਗਰਾਮ ਚ ਗੱਲਬਾਤ ਕਰ ਰਹੇ ਹਾਂ ਜੀ ਤਾਂ ਕਿ ਪਹਿਲਾਂ ਵੀ ਦੱਸਿਆ ਵੀ ਅੱਜ ਆਪਾਂ ਮਿਸਟਰ ਐਂਡ ਮਿਸਿਜ਼ ਬੀਅਰ ਸਟੋਰ ਤੇ ਉੱਤੋਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ ਸੋ ਇਸ

0: ਬਾਅਦ ਨੂੰ ਆਪਾਂ ਅੱਗੇ ਵਧਾਉਣਾ ਤੇ ਪ੍ਰੋਗਰਾਮ ਦੇ ਵਿੱਚ ਡਿਸਕਨੈਕਟ ਹੋ ਗਿਆ ਸੀ ਮੈਂ, ਦੈਟਸ ਵਾਈ ਮੈਨੂੰ ਲੱਗਾ ਵੀ ਮੈਂ ਕਈ ਵਾਰੀ ਜਿਹੜੀਆਂ ਫੋਨ ਲਾਈਨਸ ਨੇ ਉਹ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰਦੀਆਂ ਤੇ ਦੈਟਸ ਵਾਈ, ਬਟ ਆਪਾਂ ਆਪਣੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਮੈਂ ਸਟੋਰ ਚ ਪਹੁੰਚਾ ਮਿਸਟਰ ਐਂਡ ਮਿਸਿਸ ਬੀਅਰ ਵਾਲੇ ਸਟੋਰ ਚ ਜਿੱਥੇ ਕਿ ਸਾਡੇ ਨਾਲ ਜੋਤੀ ਜੀ ਵੀ ਸ਼ਾਮਲ ਨੇ। ਜੋਤੀ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਸਟੋਰ ਦੇ ਤੇ ਸਾਡੇ ਰੇਡੀਓ ਤੇ।
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ, ਤੇ ਥੋੜਾ ਜਿਹਾ ਸਾਨੂੰ ਸਟੋਰ ਬਾਰੇ ਦੱਸੋ ਆਪਣੇ।
1: ਹਾਂਜੀ, ਜਿੱਦਾਂ ਕੈਲਗਰੀ ਵਾਸੀਆਂ ਨੇ ਸਾਨੂੰ ਬਹੁਤ ਹੀ ਪਿਆਰ ਦਿੱਤਾ ਆ ਜਦੋਂ ਆਪਾਂ ਸਟੋਰ ਓਪਨ ਕੀਤਾ ਸੀ। ਸੋ ਆਪਣਾ ਜਿਹੜਾ ਸਟੋਰ ਹੈਗਾ, ਆਪਾਂ ਫੁੱਲ ਫੈਮਿਲੀ ਸਟੋਰ ਕਰ ਰਹੇ ਹਾਂ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਵਿੱਚ, ਜਿਹਦੇ ਵਿੱਚ ਆਪਾਂ ਤੁਹਾਨੂੰ ਅਫੋਰਡੇਬਿਲਿਟੀ ਸਭ ਤੋਂ ਪਹਿਲਾਂ ਦੇ ਰਹੇ ਹਾਂ ਜੀ। ਜਿੱਦਾਂ ਕਿ ਆਪਾਂ ਰੈਂਟਲ ਸਰਵਿਸਿਸ ਜਿਹੜਾ ਕਿ ਕੈਲਗਰੀ 'ਚ ਕੋਈ ਨਹੀਂ ਕਰ ਰਿਹਾ, ਉਹ ਆਪਾਂ ਕੈਲਗਰੀ 'ਚ ਲੈ ਕੇ ਆਏ ਹਾਂ। ਤੁਸੀਂ ਸਾਡੇ ਤੋਂ ਸ਼ੇਰਵਾਨੀ, ਲਹਿੰਗੇ, ਕਿਰਪਾਨ, ਜਾਗੋ ਦਾ ਸਟੱਫ, ਉਹ ਸਾਰਾ ਤੁਸੀਂ ਸਾਡੇ ਤੋਂ ਰੈਂਟ ਆਊਟ ਕਰ ਸਕਦੇ ਹਾਂ ਬਹੁਤ ਹੀ ਅਫੋਰਡੇਬਲ ਪ੍ਰਾਈਜ਼ਿਸ 'ਚ। ਉਹਦਾ ਬੈਨੀਫਿਟ ਆਪਾਂ ਨੂੰ ਕੀ ਆ, ਇੱਕ ਤਾਂ ਤੁਹਾਨੂੰ ਪੇਮੈਂਟਸ ਤੁਹਾਨੂੰ ਜ਼ਿਆਦਾ ਨਹੀਂ ਖਰਚਣੀ ਪੈਂਦੀ, ਦੂਜੀ ਤੁਸੀਂ ਘਰੇ ਤੁਹਾਨੂੰ ਜਿਹੜਾ ਵੀ ਸਟੱਫ ਆ ਉਹ ਸਟੱਕ ਨਹੀਂ ਹੁੰਦਾ, ਤੁਹਾਨੂੰ ਉਹਨੂੰ ਸਾਂਭਣ ਦੀ ਲੋੜ ਨਹੀਂ ਹੈਗੀ, ਤੁਸੀਂ ਜਸਟ ਰੈਂਟ ਆਊਟ ਕੀਤਾ ਐਂਡ ਤੁਸੀਂ ਸਾਨੂੰ ਰਿਟਰਨ ਕਰਤਾ। ਤੇ ਆਪਣੇ ਕੋਲ ਬੱਚਿਆਂ ਦੀ ਸ਼ੇਰਵਾਨੀਆਂ, ਬੱਚਿਆਂ ਦੇ ਇੰਡੋ ਵੈਸਟਰਨ, ਜਿਹੜੇ ਬੇਬੀ ਬੋਇਜ਼ ਆ ਜਿਹਨਾਂ ਦਾ ਫਸਟ ਬਰਥਡੇ ਆ, ਉਹਨਾਂ ਲਈ ਡਰੈਸਿਸ ਹੁੰਦੀਆਂ ਆ। ਤੁਸੀਂ ਸਾਡੇ ਤੋਂ ਬ੍ਰਾਈਡਲ ਜੁਐਲਰੀ ਰੈਂਟ ਆਊਟ ਕਰ ਸਕਦੇ ਹੋ, ਤੇ ਆਹ ਸਾਰੀਆਂ ਚੀਜ਼ਾਂ ਆਪਾਂ ਕੈਲਗਰੀ 'ਚ ਲੈ ਕੇ ਆਏ ਹਾਂ।
0: ਵੈਰੀ ਗੁੱਡ, ਬਹੁਤ ਵਧੀਆ ਕੀ ਕਹਿੰਦੇ ਆ ਕਰਦੇ ਨੇ ਜੀ ਇੱਥੇ। ਜਿੱਦਾਂ ਆਪਾਂ ਹੁਣ ਆਪਣਾ ਪ੍ਰੋਗਰਾਮ ਵੀ ਕਰ ਰਹੇ ਹਾਂ ਅੱਜ ਇੱਥੋਂ, ਤੇ ਇਹਨਾਂ ਕੋਲ ਮਾਡਲ ਪਹੁੰਚ ਰਹੇ ਨੇ ਤੇ ਆਪਣੇ ਤਿਆਰ ਹੋ ਕੇ ਆਪਣੀ ਆਪਣੇ ਡਰੈਸਿਸ ਦੇਖ ਕੇ ਤੇ ਆਪਣੇ ਆਪਣੇ ਘਰੋਂ ਘਰੀ ਜਾਈ ਜਾਂਦੇ ਨੇ, ਤਾਂ ਕਿ ਉਹਨਾਂ ਨੂੰ ਪਤਾ ਵੀ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਕਰਦੇ ਨੇ। ਸੋ ਅੱਜ ਦੇ ਪ੍ਰੋਗਰਾਮ 'ਚ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਵਧਾਉਣਾ, ਤੇ ਉਹ ਗੱਲਬਾਤ ਕਿੱਦਾਂ ਵਧਾਉਣੀ ਹੈ ਉਹ ਤੁਹਾਨੂੰ ਪਤਾ ਵੀ ਉਹਦੇ ਵਾਸਤੇ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣ ਲੈਣੇ ਪਹਿਲਾਂ, ਫਿਰ ਮੈਸੇਜ ਸੁਣ ਕੇ ਤੇ ਫਿਰ ਤੁਹਾਡੇ ਨਾਲ ਮੈਂ ਰਾਬਤਾ ਜਿਹਨੂੰ ਕਹਿੰਦੇ ਕਾਇਮ ਕਰਦਾ ਤੇ ਆਪਣੀਆਂ ਗੱਲਾਂ ਬਾਤਾਂ ਨੂੰ ਜਿਹੜਾ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰਮ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਫਸਟ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ, ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।

0: रेगुलेटेड कैनेडियन इमिग्रेशन कंसल्टेंट
1: 403-225-1111.
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound.
3: ਸਹਿਯੋਗ ਦੇ ਨਾਲ ਆਪਾਂ 13ਵਾਂ ਵਿਸਾਖੀ ਮੇਲਾ ਕਰਨ ਜਾ ਰਹੇ ਹਾਂ ਫ੍ਰੀ ਐਂਟਰੀ ਹੈ ਜੀ ਫ੍ਰੀ ਫੂਡ ਮਲਟੀਕਲਚਰ ਫੈਸਟ ਨੂੰ ਕਹਿੰਦੇ ਆ ਮੈਜਿਕ ਸ਼ੋ ਕੇਕੇ ਦੇ ਨਾਲ ਗੱਲਬਾਤ ਹੋ ਗਈ ਫੈਸ਼ਨ ਸ਼ੋ ਮਿਸਟਰ ਐਂਡ ਮਿਸਿਸ ਬੀਅਰ ਜਿੱਥੇ ਆਪਾਂ ਬਹਿ ਕੇ ਪ੍ਰੋਗਰਾਮ ਕਰਦੇ ਰਿਕਲਾਈਨਿੰਗ ਸੋਫਾ ਲੱਕੀ ਡੋ ਬੈਸਟ ਬਾਏ ਫਰਨੀਚਰ ਵਾਲੇ ਉਦਣ ਭੇਜ ਦੇਣਗੇ ਲੋਕਲ ਵੈਂਡਰ ਕਰਾਫਟ ਸਮਾਲ ਬਿਜ਼ਨਸ ਦੇ ਨਾਲ ਨਾਲ ਅਨਲਿਮਿਟਡ ਟਰਬਨਟਾਈਨ ਜਿਹੜੀ ਹੈ ਉਹ ਸਿੱਖ ਮੋਟਰ ਰਾਈਡਰ ਮੋਟਰਸਾਈਕਲ ਰਾਈਡਰ ਕਰਾਂਡਾ ਵਾਲਿਆਂ ਵੱਲੋਂ ਕਰਵਾਇਆ ਜਾ ਰਿਹਾ ਐਲ ਈ ਡੀ ਦੇ ਡਿਸਪਲੇ ਜਿਹੜੀ ਹੈ ਜਗ੍ਹਾ ਜਗ੍ਹਾ ਦੇਖਣ ਨੂੰ ਤੁਹਾਨੂੰ ਮਿਲਦੀ ਹੋਏਗੀ ਤੇ ਨਾਲ ਦੀ ਨਾਲ ਲੱਕੀ ਡੋਰ ਦੇ ਵਿੱਚ ਕਾਫੀ ਵੱਡੇ ਵੱਡੇ ਲੱਕੀ ਡੋਰ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਫ੍ਰੀ ਫੂਡ ਪਾਰਟਨਰ ਜਿਹੜੇ ਨੇ ਮਿਰਚੀ ਰੈਸਟੋਰੈਂਟ ਕਬੂਬ ਫਿਊਜ਼ਨ ਤੇ ਗੁਰੂ ਨਾਨਕ ਫ੍ਰੀ ਕਿਚਨ ਵਾਲੇ ਜਿਹੜੇ ਨੇ ਉਹ ਫ੍ਰੀ ਫੂਡ ਜਿਹੜਾ ਉਹ ਲੈ ਕੇ ਆ ਰਹੇ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਕਰਾਂਗੇ ਜੈਨਸਿਸ ਸੈਂਟਰ ਦੇ ਵਿੱਚ ਹੋਏਗਾ 12 ਵਜੇ ਤੋਂ ਲੈ ਕੇ 6 ਵਜੇ ਤੱਕ ਟਾਈਮ ਨਾਲ ਪਹੁੰਚ ਜਾਓ ਕਈ ਵਾਰੀ ਆਪਾਂ ਲੇਟ ਕਰਦੇ ਜਾਂਦੇ ਤੇ ਫਿਰ ਕਈ ਵਾਰੀ ਜ਼ਿਆਦਾ ਫੂਡ ਮੁੱਕ ਜਾਏਗਾ ਤੇ ਜਾਂ ਫਿਰ ਪ੍ਰੋਗਰਾਮ ਕਈ ਐਕਟੀਵਿਟੀਜ਼ ਤੁਸੀਂ ਮਿਸ ਕਰ ਜਾਣੀ ਸੋ ਟਾਈਮ ਨਾਲ ਪਹੁੰਚੋ ਆਪਣੇ ਪਰਿਵਾਰ ਦੇ ਨਾਲ ਵੱਡੇ ਛੋਟੇ ਸਾਰੇ ਹੀ ਕਾਫੀ ਤਰ੍ਹਾਂ ਦੇ ਪ੍ਰਾਈਜ਼ ਜਿਹੜੇ ਤੁਹਾਨੂੰ ਜਿੱਤਣ ਦਾ ਮੌਕਾ ਮਿਲੇਗਾ ਇਸ ਤੋਂ ਇਲਾਵਾ ਜਿਵੇਂ ਜਿਵੇਂ ਆਉਣਗੇ ਕੱਲ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੇ ਜਾਵਾਂਗੇ ਆਪਾਂ ਤੇ ਉਹਦੀ ਇਨਫੋਰਮੇਸ਼ਨ ਆਉਂਦੀ ਜਾਏਗੀ ਹੋਰ ਵਿਸਾਖੀ ਮੇਲਾ .ca ਵੈਬਸਾਈਟ ਤੇ ਵਿਜਿਟ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਜਾਂ ਤੁਸੀਂ ਮੇਰੇ ਨਾਲ 403-400-0203 ਤੋਂ ਵੀ ਸੰਪਰਕ ਕਰ ਸਕਦੇ ਹੋ ਆਪਣੇ ਵੱਡੇ ਛੋਟੇ ਬੱਚਿਆਂ ਦੇ ਨਾਲ ਜਾਂ ਕਿਸੇ ਨਾਲ ਵੀ ਤੁਸੀਂ ਮਾਡਲਿੰਗ ਚ ਹਿੱਸਾ ਲੈਣਾ ਤੇ ਇਹਨਾਂ ਵੱਲੋਂ ਤੁਸੀਂ ਆ ਕੇ ਤੇ ਇੱਥੇ ਫ੍ਰੀ ਆਪਣੇ ਜਿਹੜੇ ਨੇ ਆਊਟਫਿਟ ਟਰਾਈ ਕਰੋ ਜੇ ਤੁਸੀਂ ਮਾਡਲਿੰਗ ਦੇ ਵਿੱਚ ਇੰਟਰਸਟ ਰੱਖਦੇ ਹੋ ਜਾਂ ਸਟੇਜ ਦੇ ਉੱਤੇ ਜਾਣਾ ਚਾਹੁੰਦੇ ਹੋ ਤੇ ਇਟਸ ਅ ਗੁੱਡ ਟਾਈਮ ਕਿ ਤੁਸੀਂ ਆਪਣੀਆਂ ਫੈਮਿਲੀ ਮੈਮਰੀਜ਼ ਬਣਾਓ ਆਪਣਾ ਪਰਸਨਲ ਪ੍ਰੋਫਾਈਲ ਬਣਾਓ ਵਧੀਆ ਕੱਪੜੇ ਪਾ ਕੇ ਸਟੇਜ ਦੇ ਉੱਤੇ ਜਾ ਕੇ ਤੇ ਇਹ ਤੁਹਾਨੂੰ ਇੱਕ ਹੋਰ ਖੁੱਲ੍ਹਾ ਮੌਕਾ ਜਿਹੜਾ ਦਿੱਤਾ ਜਾ ਰਿਹਾ ਸੋ ਇਹ ਸਭ ਕੁਛ ਸਾਡੇ ਦੋਸਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਜੀ ਤੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਦਿਓ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ ਸੋ ਥੈਂਕ ਯੂ
4: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036161611।
9: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ।

0: ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ, ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 Avenue,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
3: ਅੱਜ ਦੇ ਪੋਡਕਾਸਟ ਵਿੱਚ ਅਸੀਂ ਗੱਲ ਕਰਾਂਗੇ ਡਾਕਟਰ ਪਿਆਰੇ ਲਾਲ ਗਰਗ ਜੀ ਨਾਲ, ਜਿਹੜੇ ਸਮਾਜਿਕ ਕਾਰਜਕਰਤਾ ਹੋਣ ਦੇ ਨਾਲ ਨਾਲ ਇੱਕ ਲੋਕ ਪੱਖੀ ਚਿੰਤਕ ਵੀ ਨੇ। ਮੈਂ ਸਵਾਗਤ ਕਰੂੰਗਾ। ਸਤਿ ਸ੍ਰੀ ਅਕਾਲ ਸਰ।
4: ਸਤਿ ਸ੍ਰੀ ਅਕਾਲ ਜੀ।
3: ਸਰ, ਅੱਜ ਜੋ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਮੇਨ ਹੈ ਕਿ ਪੰਜਾਬ ਦੇ ਵਿੱਚ ਲੋਕ 5 ਸਾਲਾਂ ਬਾਅਦ ਤੰਗ ਹੋ ਜਾਂਦੇ ਨੇ। ਪਹਿਲਾਂ ਕਾਂਗਰਸ ਅਕਾਲੀ ਤੋਂ ਤੰਗ ਹੋ ਕੇ ਉਹਨਾਂ ਨੇ ਆਮ ਆਦਮੀ ਸਰਕਾਰ ਬਣਾਤੀ, ਫਿਰ ਲੋਕਾਂ ਨੂੰ ਲੱਗਿਆ ਕਿ ਕਿਸਾਨੀ ਅੰਦੋਲਨ ਹੋਇਆਗਾ ਕਿ ਕਿਸਾਨ ਕੁਛ ਕਰਨਗੇ, ਕਿਸਾਨ ਜਥੇਬੰਦੀਆਂ ਕੁਛ ਕਰਨਗੀਆਂ, ਉਹਨਾਂ ਤੋਂ ਵੀ ਤੰਗ ਹੋ ਗਏ ਲੋਕ, ਲੋਕ ਕਾਮਰੇਡਾਂ ਤੋਂ ਵੀ ਤੰਗ ਆਏ ਪਏ ਨੇ। ਕੀ ਲੋਕਾਂ ਨੂੰ ਰਾਹ ਦਿਖਦਾ ਅੱਗੇ?
4: ਅਸਲ ਦੇ ਵਿੱਚ ਜਦ ਅਸੀਂ ਦੇਖਦੇ ਹਾਂ ਪੂਰੇ ਇਤਿਹਾਸ ਨੂੰ, ਮਾਨਵਤਾ ਦੇ ਇਤਿਹਾਸ ਨੂੰ, ਮਨੁੱਖ ਕਿਵੇਂ ਵਿਕਾਸ ਹੋਇਆ
3: ਜੀ,
4: ਮਨੁੱਖ ਨਾਇਕਾਂ ਨਾਲ ਵਿਕਾਸ ਨਹੀਂ ਹੋਇਆ, ਕਦੇ ਵੀ ਨਾਇਕਾਂ ਨੇ ਵਿਕਾਸ ਨਹੀਂ ਕਰਿਆ। ਨਾਇਕ ਤਾਂ ਲੋਕਾਂ ਨੂੰ ਲੀਡ ਜ਼ਰੂਰ ਕਰਦੇ ਨੇ
3: ਜੀ ਸਰ,
4: ਅਤੇ ਜਿਹੜਾ ਬਦਲਾਅ ਕਰਦਾ ਉਹ ਮਨੁੱਖਤਾ ਕਰਦੀ ਹੈ, ਲੋਕਾਂ ਦੇ ਹਜੂਮ ਕਰਦੇ ਨੇ। ਪਰ ਹਜੂਮ ਹੜਾਂ ਦੇ ਪਾਣੀ ਵਾਂਗੂ ਨਹੀਂ, ਬੰਨ ਕੇ ਨਹਿਰਾਂ ਦੇ ਵਿੱਚੋਂ ਦੀ ਲੰਘਾਉਣ ਵਾਲੇ ਪਾਣੀ ਦੀ ਤਰ੍ਹਾਂ, ਜਾਣੀ ਕਿ ਪੂਰੇ ਜਥੇਬੰਦਕ ਤਰੀਕੇ ਦੇ ਨਾਲ ਕਰੇ ਹੋਏ। ਅਸੀਂ ਪਿਛਲੇ 30-35 ਸਾਲ ਜਿਹੜੀ ਦੌਰ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਜਿਹੜਾ ਦੌਰ ਦੇਖਿਆ, ਅਸੀਂ ਉਦੋਂ ਪਹਿਲਾਂ ਦੌਰ ਦੇਖਿਆ ਹੋਇਆ।
3: ਹਾਂਜੀ,
4: ਇਹ ਦੌਰ ਦੇ ਵਿੱਚ ਅਸੀਂ ਨਾਇਕਾਂ ਤੇ ਨਿਰਭਰ ਹੋਣ ਲੱਗ ਗਏ, ਅਸੀਂ ਭੀੜ ਤੰਤਰ ਬਣਨ ਲੱਗ ਗਏ, ਅਸੀਂ ਕਿਸੇ ਚੀਜ਼ ਨੂੰ ਗਹਿਣ ਅਧਿਐਨ ਦੀ ਬਜਾਏ, ਸਾਡੇ ਜਿਹੜੇ ਆਗੂ ਸੀਗੇ, ਆਗੂ ਕਦੇ ਸਿਆਸੀ ਨਹੀਂ ਹੁੰਦੇ, ਬੁੱਧੀਜੀਵੀ ਜਿਹੜੇ ਯੂਨੀਵਰਸਿਟੀਆਂ ਚ ਪੜ੍ਹਾਉਂਦੇ ਨੇ ਉਹ ਸਾਡੇ ਆਗੂ ਨੇ। ਜਿਹੋ ਜਿਹਾ ਸਾਨੂੰ ਘੜਨਗੇ ਮਿਸਤਰੀ, ਜਿਹੋ ਜਿਹੀ ਲੱਕੜ ਘੜੇਗਾ ਉਹੀ ਖਿਡੌਣਾ ਬਣੇਗਾ। ਸੋ ਉਹ ਸਾਨੂੰ ਉੱਥੇ ਲੰਗੜੇ ਡੁੱਲੇ ਬਣਾ ਰਹੇ ਨੇ, ਝੂਠੇ ਚੀਜ਼ ਲਗਾ ਰਹੇ ਨੇ। ਯੂਨੀਵਰਸਿਟੀਆਂ ਦਾ ਹਾਲ ਸਾਨੂੰ ਸਭ ਨੂੰ ਪਤਾ ਹੀ ਹੈ। ਇੱਦਾਂ ਹੀ ਅਸੀਂ ਜੇ ਜਾਂਦੇ ਹਾਂ ਧਰਮ ਦੇ ਖੇਤਰ ਚ, ਤਾਂ ਵੀ ਸਾਨੂੰ ਪਤਾ ਹੀ ਹੈ ਜੋ ਕੁਛ ਘੜੋਕਬੰਦ ਚ ਕਹਿ ਪਿਆ, ਜਿਹੜੇ ਮਰਜ਼ੀ ਧਰਮ ਦਾ ਲੈ ਲਓ, ਸਾਰਿਆਂ ਦਾ ਇੱਕੋ ਜਿਹਾ ਹਾਲ ਹੋਇਆ ਪਿਆ। ਫੇਰ ਜੇ ਅਸੀਂ ਜਾਂਦੇ ਸਮਾਜਿਕ ਖੇਤਰ ਦੇ ਵਿੱਚ, ਜਿਹੜੇ ਬੰਦੇ ਸੇਵਕ ਕਹਿੰਦੇ ਨੇ ਆਪਦੇ ਆਪ ਨੂੰ, ਉੱਤੋਂ ਤਾਂ ਸੇਵਕ ਲੱਗਦੇ ਨੇ, ਕਹਿੰਦੇ ਵੀ ਨੇ ਅਸੀਂ ਸੇਵਾ ਕਰਦੇ ਹਾਂ, ਉਹ ਲਾਲਚੀ ਇੰਨੇ ਨੇ ਅੰਦਰੋਂ, ਤਿਆਗ ਹੈ ਨੀ ਉਹਨਾਂ ਚ।
3: ਜਿਹੜੇ ਲੋਕ ਪੱਖੀ ਸੇਵਾਦਾਰ ਕਹਿੰਦੇ ਨੇ,
4: ਜਿਹੜੇ ਸੇਵਾਦਾਰ ਕਹਿੰਦੇ ਨੇ, ਕਿਤੇ ਨਾ ਕਿਤੇ ਉਹਨਾਂ ਦਾ ਆਪਦਾ ਹਿੱਤ ਛੁਪਿਆ ਹੁੰਦਾ। ਬਾਬੇ ਫਰੀਦ ਨੇ ਕਿਹਾ ਜਾਂ ਡੱਬ ਤਾਂ ਨੇ ਕਿਹਾ, ਡੱਬ ਤਾਂ ਕੂੜਾ ਨੇ, ਕਿੱਚੜ ਚੱਟ ਲੰਘਾਈਏ ਛੱਪੜ ਟੁੱਟੇ ਦੇ। ਫੇਰ ਅਸੀਂ ਜਾਂਦੇ ਕਿੱਤਿਆਂ ਦੇ ਵਿੱਚ, ਡਾਕਟਰ ਜਿਨ੍ਹਾਂ ਨੂੰ ਤੇ ਅਧਿਆਪਕ, ਅਸੀਂ ਸਮਝਦੇ ਤਾਂ ਬੰਦੀ ਵਾਲੇ ਚੰਗੇ ਹੁੰਦੇ ਨੇ, ਇਹ ਦੋਨੇ ਹੀ ਗਰਕ ਗਏ। ਇੱਦਾਂ ਹੀ ਜੇ ਅਸੀਂ ਜਾਈਏ ਫਿਰ ਇਨਸਾਫ਼ ਚ, ਉੱਥੇ ਜੋ ਭੰਗ ਭੁੱਜ ਰਹੀ ਹੈ ਸੁਪਰੀਮ ਕੋਰਟ ਤੱਕ, ਉਹ ਵੀ ਸਾਨੂੰ ਪਤਾ ਹੀ ਹੈ। ਜੇ ਅਸੀਂ ਫਿਰ ਸਿਆਸਤਦਾਨ ਦਾ ਤੁਹਾਡਾ ਹਾਲ ਤੁਹਾਡੇ ਸਾਹਮਣੇ ਹੈ। ਸੋ ਇਸ ਕਰਕੇ ਇੱਕ ਤਾਂ ਜਿਹੜੇ ਲੋਕ, ਕਿਉਂਕਿ ਪਿਛਲੇ 30-35 ਸਾਲ ਚ ਕੱਲਾ ਕਿਸਾਨ ਅੰਦੋਲਨ, ਲੋਕ ਜੋ ਮਰਜ਼ੀ ਕਹੀ ਜਾਣ, ਕਿਸਾਨ ਅੰਦੋਲਨ

0: ਦੱਸ ਵਾਏ 35 ਸਾਲ ਚ ਕੋਈ ਅੰਦੋਲਨ ਨਹੀਂ ਹੋਇਆ ਦੇਸ਼ ਚ
1: ਜਿਹਨੂੰ
0: ਇੱਕ ਪਾਸੇ ਪਈ ਰੋਟੀ ਸੜ ਜਾਂਦੀ ਹੈ
1: ਜਿਹਨੂੰ ਮੰਨ ਸਕੇ ਕਿ ਲੋਕਾਂ ਦਾ ਹਯੂਮ ਇਕੱਠਾ ਹੋਇਆ।
0: ਹਾਂ, ਕਿਸਾਨ ਅੰਦੋਲਨ ਨੇ ਬੜੇ ਲੋਕਾਂ ਨੂੰ, ਕਿਉਂਕਿ ਜਿਹੜੇ ਬੁੱਧੀਜੀਵੀ ਸਾਡੇ ਉਹਦਾ ਵਿਸ਼ਲੇਸ਼ਣ ਕਰਨ ਵਾਲੇ ਨੇ, ਉਹਨਾਂ ਵਿਚਾਰਿਆਂ ਦਾ ਪਤਾ ਨਹੀਂ ਅੱਧਿਆਂ ਨੂੰ ਤਾਂ ਵੀ ਅੰਦੋਲਨ ਹੈ ਕੀ। ਜਿਹੜੇ ਬੰਦੇ 70ਵਿਆਂ ਚੋਂ ਆ ਕੇ 95-96-2000 ਚ ਪ੍ਰੋਫੈਸਰ ਬਣ ਗਿਆ ਯੂਨੀਵਰਸਿਟੀ ਚ, ਉਹਨੇ ਵਿਚਾਰ ਨੇ ਕਦੇ ਅੰਦੋਲਨ ਉਸ ਤਰੀਕੇ ਦੇ ਨਹੀਂ ਉਹ ਕਰੇ, ਖਾਸ ਕਰਕੇ 80ਵਿਆਂ ਤੋਂ ਬਾਅਦ ਵਾਲਿਆਂ ਨੇ, 80ਵਿਆਂ ਵਾਲਾ ਅੱਜ 45 ਸਾਲ ਦਾ।
1: ਨਹੀਂ, ਜਿਵੇਂ ਸੰਤੋਖ ਸਿੰਘ ਧੀਰ ਕਹਿੰਦੇ ਨੇ ਵੀ ਜਿਹੜੇ 70ਵਿਆਂ ਦੇ ਕਾਮਰੇਡ ਸੀ ਉਹ ਕਾਮਰੇਡੀ ਛੱਡ ਕੇ ਬਾਹਰ ਚਲੇ ਗਏ, ਆਪਦੇ ਜਵਾਕਾਂ ਨੂੰ ਬਾਹਰ ਪੜਾਉਣ ਲੱਗ ਗਏ, ਇਸ ਤੋਂ ਵੀ ਨਾਰਾਜ਼ ਹੋਏ ਲੋਕ।
0: ਕੱਲੇ ਕਾਮਰੇਡਾਂ ਦੀ ਗੱਲ ਨਹੀਂ ਮੈਂ ਕਰਦਾ, ਪਹਿਲਾਂ ਅਸੀਂ ਸਮਾਜ ਨੂੰ ਲੀਡ ਕੌਣ ਕਰਦਾ? ਜੇ ਤੁਸੀਂ ਇਹ ਜਦ ਤੁਸੀਂ ਇੱਕ ਗੱਲ ਦੇ ਉੱਤੇ ਫਿਕਸ ਕਰ ਲੈਂਦੇ ਅਸੀਂ ਵੀ ਸਾਡੇ ਕਾਮਰੇਡ ਹੀ ਸਭ ਕੁਝ,
1: 70ਵੇਂ ਵਾਲੇ ਧਰਨੇ ਦੀ ਗੱਲ ਕਰਦਾ ਪ੍ਰੋਟੈਸਟ,
0: ਮੈਂ ਉਸੇ ਕਿਉਂ ਨਾ, 70ਵਿਆਂ ਦੇ ਵਿੱਚ ਕੌਣ ਕਰਦੇ ਸੀ ਇਹ? ਵਿਦਿਆਰਥੀ। ਜਿਹੜੇ ਕਾਮਰੇਡਾਂ ਨੇ ਅੰਦੋਲਨ ਪਹਿਲਾਂ ਕਰੇ ਨੇ ਉਹ ਕੋਈ ਮੁਕਾਬਲਾ ਨਹੀਂ ਸੀ, ਮੈਂ ਉਸ ਫੇਜ਼ ਨੂੰ ਦੇਖਿਆ ਹੋਇਆ।
1: ਬਿਲਕੁਲ ਜੀ,
0: ਅਸੀਂ ਉਹ ਫੇਜ਼ ਛੱਡਤਾ ਉਦੋਂ ਦੀਆਂ ਜਿਹੜੀਆਂ ਰਾਈਟਿੰਗ ਨੇ ਇੱਥੋਂ ਤੱਕ 70ਵਿਆਂ ਚ ਵੀ, ਤੇ ਜਦ ਅਸੀਂ ਪੜ੍ਹਦੇ ਹਾਂ ਮਗਦਾ ਰਹੀ ਵਿੱਚ ਸੂਰਜਾ ਤੂੰ ਕਮੀਆਂ ਦੇ ਵਿਹੜੇ, ਇਹ ਕੋਈ ਛੋਟੀ ਗੱਲ ਨਹੀਂ। ਜਦ ਅਸੀਂ ਪੜ੍ਹਦੇ ਹਾਂ ਦੋ ਹਿੱਸਿਆਂ ਦੇ ਵਿੱਚ ਧਰਤੀ ਵੰਡੀ, ਇੱਕ ਲੋਕਾਂ ਦੀ ਇੱਕ ਜੋਕਾਂ ਦੀ, ਦੋ ਹਿੱਸਿਆਂ ਇੱਕ ਮਹਿਲਾਂ ਦੀ ਇੱਕ ਢੋਕਾਂ ਦੀ, ਦੋ ਹਿੱਸਿਆਂ ਦੇ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦੀ ਇੱਕ ਜੋਕਾਂ ਦੀ, ਇਹ ਛੋਟੀ ਗੱਲ ਨਹੀਂ। ਪਰ ਅਸੀਂ ਕਿੱਥੇ ਗੜਬੜ ਕਰ ਗਏ? ਜਿਹੜੀ ਮੈਂ ਗੱਲ ਕਹਿੰਦਾ ਸੀ ਵਿੱਚੋਂ ਟੋਕਤੀ ਹੈ ਵੀ ਸਮਾਜ ਨੂੰ ਕੌਣ ਲੀਡ ਕਰਦੇ ਨੇ? ਬੁੱਧੀਜੀਵੀ ਕਰਦੇ ਨੇ, ਬੁੱਧੀਜੀਵੀ ਦਾ ਆਪਾਂ ਹਾਲ ਦੇਖ ਲਿਆ, ਬੁੱਧੀਜੀਵੀ ਦੀ ਬਜਾਏ ਬੁੱਧੀਜੀਵੀ ਹੋ ਗਏ। ਉਹ ਕਹਿੰਦੇ ਮੇਰੇ ਵਰਗਾ ਤਾਂ ਸਿਆਣਾ ਹੀ ਕੋਈ ਨਹੀਂ। ਬਾਬਾ ਨਾਨਕ ਕਹਿੰਦੇ ਜਬਲਕ ਦੁਨੀਆਂ ਰਹੀ ਹੈ ਨਾਨਕੇ ਸੁਣੀਏ ਕਿਸ ਕਹੀਏ, ਉਹ ਸੁਣਨ ਨੂੰ ਤਿਆਰ ਹੀ ਨਹੀਂ। ਮਾਰਕਸ ਐਂਗਲ ਵਰਗੇ, ਗੁਰੂ ਨਾਨਕ ਦੇਵ ਵਰਗੇ ਥਾਂ ਥਾਂ ਤੇ ਜਾ ਕੇ ਗੱਲਾਂ ਕਰਦੇ ਸੀ, ਸੁਣਦੇ ਸੀ, ਉਹ ਕਹਿੰਦੇ ਸੁਣਨਾ ਹੀ ਨਹੀਂ। ਫਿਰ ਉਹ ਕਹਿੰਦੇ ਕਿਉਂਕਿ ਅਸੀਂ ਸਿਆਣੇ ਹੋ ਗਏ, ਅਮਲ ਕਰਨਾ ਹੀ ਨਹੀਂ। ਕਵੀਆਂ ਨੇ ਲਿਖਿਆ ਅਮਲਾਂ ਉੱਪਰ ਹੋ ਗਏ ਨੇ, ਵੇੜਾ ਕਿਆ ਸੂਫੀ ਕਿਆ ਭੰਗੀ ਹੈ। ਸੋ ਜਦ ਬਾਬੇ ਨੇ ਲਿਖਿਆ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਆਚਾਰ ਸਾਡਾ ਹੈ ਨੀ। ਜੇ ਅਸੀਂ ਯੂਨੀਵਰਸਿਟੀ ਲੱਗ ਗਏ ਅਸੀਂ ਨਕਲ ਮਰਵਾਉਣ ਨੂੰ ਤਿਆਰ ਹਾਂ, ਅਸੀਂ ਆਪਦਿਆਂ ਨੂੰ ਨੰਬਰ ਦੇਣ ਨੂੰ ਤਿਆਰ ਹਾਂ, ਅਸੀਂ ਜਿਹੜਾ ਸਾਡੀ ਸਿਆਸਤ ਦੇ ਜਾਂ ਸਾਡੇ ਧਰਮ ਦੇ ਜਾਂ ਸਾਡੇ ਵਿਚਾਰ ਦੇ ਉਲਟ ਹੈ ਉਹਨੂੰ ਸਜ਼ਾ ਦੇਣ ਨੂੰ ਤਿਆਰ ਹਾਂ। ਜਿਹੜਾ ਸਾਡੇ ਵਾਲਾ ਉਹ ਜੋ ਮਰਜ਼ੀ ਕਰੀ ਜਾਵੇ, ਗੰਦ ਪਾਈ ਜਾਵੇ, ਅਸੀਂ ਉਹਨੂੰ ਕੁਛ ਕਹਿਣ ਨੂੰ ਤਿਆਰ
1: ਨਹੀਂ।
0: ਸੋ ਇਸ ਕਰਕੇ ਅਸੀਂ ਨਿਊਟਰ, ਅਸੀਂ ਉਹ ਤਾਂ ਰਹੀ ਨਹੀਂ ਵੀ ਸਮਾਜ ਚੰਗਾ ਬਣਾਉਣਾ। ਸਾਨੂੰ ਉਹ ਜ਼ਮਾਨਾ ਸੀ ਜਦ ਸਾਨੂੰ ਜਿਹੜਾ ਸਾਡੇ ਘਰ ਜਾਣਾ ਜਿਹਦੀ ਲੜਾਈ ਵੀ ਹੁੰਦੀ, ਜੇ ਅਸੀਂ ਕਿਸੇ ਗਲਤੀ ਕਰਦੇ ਕਹਿੰਦੇ ਕਾਕਾ ਹੋ ਰਿਹਾ ਬੰਦਾ ਬਣ ਕੇ ਕੰਮ ਕਰ, ਸਾਡੇ ਘਰ ਦੇ ਇਹ ਨਹੀਂ ਕਹਿੰਦੇ ਸੀ ਉਹਨੇ ਜਾ ਕੇ ਵੀ ਤੂੰ ਸਾਨੂੰ ਕਿਉਂ ਕਹਿਤਾ, ਸਾਡੀ ਤਾਂ ਜੁਰਚ ਕੀ ਪੈਣੀ ਸੀ ਵੀ ਤੁਹਾਡੇ ਨਾਲ ਤਾਂ ਸਾਡੀ ਲੜਾਈ ਹੈ ਤੁਸੀਂ ਕਿਉਂ ਟੋਕਦੇ ਹੋ। ਉਹਨਾਂ ਨੂੰ ਟੋਕਣ ਦਾ ਹੱਕ ਸੀ। ਸੋ ਅਸੀਂ ਸਮਾਜ ਚੋਂ ਸਿੱਖਣ ਬੰਦ ਹੋ ਗਿਆ, ਪਰਿਵਾਰ ਤੋੜ ਤੇ, ਸੱਥਾਂ ਤੋੜਤੀਆਂ, ਠੀਕ ਹੋ ਗਿਆ। ਫਿਰ ਵਿਦਿਅਕ ਅਦਾਰੇ ਨੇ ਉਹਨਾਂ ਦਾ ਹਾਲ ਆਪਾਂ ਦੇਖ ਲਿਆ। ਪੰਜਾਬ ਦਾ ਸਭ ਤੋਂ ਵੱਡਾ ਭੱਠਾ ਵੈਸੇ ਤਾਂ ਪੂਰੇ ਮੁਲਕ ਦਾ ਹੀ ਵਿਦਿਅਕ ਅਦਾਰੇ ਨੇ ਉਠਾਇਆ ਉੱਥੇ, ਕਿਉਂਕਿ ਪੜ੍ਹਾਈ ਉੱਥੇ ਕਹਿੰਦੇ ਲਾਇਬ੍ਰੇਰੀ ਵਾਸਤੇ ਲਾਇਬ੍ਰੇਰੀ ਦਿਓ ਜੀ, ਇੱਕ 100 ਕਿਤਾਬਾਂ ਵਾਸਤੇ ਲਾਇਬ੍ਰੇਰੀ ਦਿਓ। ਅਸੀਂ ਜਿਹੜੇ ਰੁਜ਼ਗਾਰ ਜੀ ਵੀ ਬਣ ਗਏ, ਹਰੇਕ ਗੱਲ 'ਚ ਰੁਜ਼ਗਾਰ, ਇਸ ਚੀਜ਼ ਦੇ ਵੀ ਪੈਸੇ ਦਿਓ, ਇਹਦੇ ਵੀ ਪੈਸੇ ਦਿਓ, ਇਹਦੇ ਵੀ ਪੈਸੇ ਦਿਓ, ਇਹ ਸਾਰਾ ਕਾਮਰੇਡਾਂ ਨੇ ਸ਼ੁਰੂ ਕਰਿਆ। ਹਰੇਕ ਚੀਜ਼ ਮਿਣ ਕੇ ਪਿਸ਼ਾਬ ਕਰਨਾ, ਕਿਸੇ ਚੀਜ਼ ਦਾ ਕੋਈ ਉਹਨਾਂ 'ਚ ਹੈ ਹੀ ਨਹੀਂ। ਧਾਰਮਿਕ ਆਗੂਆਂ ਦਾ ਆਪਾਂ ਦੇਖ ਲਿਆ ਅੱਗੇ, ਧਾਰਮਿਕ ਆਗੂ ਤੁਸੀਂ ਦੇਖਿਓ ਜਾ ਪੜ੍ਹ ਕੇ ਇਤਿਹਾਸ, ਫਿਰ ਤੁਹਾਨੂੰ ਉਤਰ ਗਈ ਧਾਰਮਿਕ ਆਗੂ ਨੇ ਵੀ ਕੀ ਕੁਛ ਕਰਿਆ। ਬਾਬਾ ਨਾਨਕ ਤਾਂ ਧਾਰਮਿਕ ਆਗੂ ਹੀ ਸੀ,
1: ਧਾਰਮਿਕ ਆਗੂ ਕਿਸੇ
0: ਕਿਤੇ ਨਹੀਂ ਚੁੱਕਿਆ।
1: ਬਿਲਕੁਲ,
0: ਭਾਈ ਤਾਰੂ ਸਿੰਘ ਤਾਂ ਧਾਰਮਿਕ ਆਗੂ ਹੀ ਸੀ, ਕਿਸੇ ਧਰਮ 'ਚ ਆਇਆ ਸੀ, ਗੁਰੂ ਗੋਬਿੰਦ ਸਿੰਘ ਧਾਰਮਿਕ ਆਗੂ ਸੀ।
1: ਬਿਲਕੁਲ ਜੀ।
0: ਸੋ ਇਸ ਕਰਕੇ ਉਹਨਾਂ ਨੇ ਜੋ ਪਿਸਤਾਂ ਪਾਈਆਂ ਨੇ ਅਸੀਂ ਉਹ ਛੱਡਤੀਆਂ,
1: ਉਹ ਛੱਡ।
0: ਜਿਹੜੇ ਆਪਦੇ ਆਪ ਨੂੰ ਮਾਰਕਸ ਦਾ ਕਹਿੰਦੇ ਨੇ, ਚਲੋ ਤੁਸੀਂ ਮਾਰਕਸ ਦੀ ਹੁਣ ਗੱਲ ਕਰੀਏ।
1: ਹਾਂਜੀ,
0: ਮੈਂ ਇੱਥੇ ਦੇਖਿਆ ਬੜੇ ਵੱਡੇ ਬੁੱਧੀਜੀਵੀ ਪ੍ਰੋਫੈਸਰ ਯੂਨੀਵਰਸਿਟੀ ਦੇ ਰਿਟਾਇਰ ਹੋਏ, ਡਾਕਟਰ, MD, DM ਕਰੇ ਹੋਏ, ਬਹਿਸ ਕਰਦੇ ਨੇ। ਇੱਕ ਉਹਨਾਂ ਨੇ ਬਣਾਇਆ ਹੈ ਪਤਾ ਨਹੀਂ ਲਾਈਫ ਲਾਉਂਗੇ ਮੋਸ਼ਨ ਦਾ ਪਤਾ ਨਹੀਂ ਕੀ, ਉਹਨਾਂ ਚ ਜਿਹਨੇ ਸ਼ੁਰੂ ਕਰਿਆ ਉਹ ਇੱਕ ਪਾਰਟੀ ਦਾ ਲੀਡਰ ਰਿਹਾ ਵੱਡਾ, ਪਹਿਲਾਂ ਸਟੂਡੈਂਟ ਲੀਡਰ ਰਿਹਾ,
1: ਅੱਛਾ
0: ਤਕੜਾ ਲੀਡਰ ਰਿਹਾ, ਫਿਰ ਉਹ ਕਿਸਾਨਾਂ ਦਾ ਲੀਡਰ ਰਿਹਾ, ਯੂਥ ਦਾ ਲੀਡਰ ਰਿਹਾ, ਹੁਣ ਇਦੋਂ ਵੱਡੀ ਤਾਂ ਗੱਲ ਨਹੀਂ ਨਾ ਹੋ ਸਕਦੀ।
1: ਬਿਲਕੁਲ ਜੀ।
0: ਤੇ ਉਹਨਾਂ ਨੇ ਲਿਖਣਾ ਸ਼ੁਰੂ ਕਰਿਆ ਆਪਸ ਵਿੱਚ ਬਹਿ ਚੁਣ ਚਰਚਾ,
1: ਅੱਛਾ
0: ਕਿ ਜੀ ਮਾਰਕਸ ਨੇ ਧਰਮ ਬਾਰੇ ਕੀ ਕਿਹਾ। ਇਹਨਾਂ ਨੇ ਉਹਨਾਂ ਸਾਰੇ ਬੁੱਧੀਜੀਵੀ ਨੂੰ ਪਤਾ ਵੀ ਜੋ ਕਿਹਾ ਤਾਂ ਉਹੀ ਕਿਹਾ ਹੈ, ਉਹਦੇ ਤਾਂ ਕਹਿੰਦੇ ਮੇਰਾ ਵਿਚਾਰ ਹੈ ਵੀ ਆਹ ਕਿਹਾ, ਦੂਜਾ ਕਹਿੰਦਾ ਮੇਰਾ ਵਿਚਾਰ ਆਹ ਕਿਹਾ,
1: ਸਾਰੇ ਆਪਣੇ ਹਿਸਾਬ ਨਾਲ ਚੱਲੇ ਜਾਂਦੇ ਨੇ।
0: ਨਾ ਨਾ ਨਾ ਨਾ, ਪਹਿਲਾਂ ਬੇਸਿਕ ਪ੍ਰਿੰਸੀਪਲ ਇਹ ਆਇਆ ਵੀ ਆਹ ਜਿਹੜਾ ਮੈਂ ਬੋਲਦਾ ਤੁਸੀਂ ਕਹੋ ਮੇਰਾ ਵਿਚਾਰ ਹੈ, ਨਹੀਂ ਬੋਲਿਆ ਜੋ ਮੈਂ ਬੋਲਿਆ ਤਾਂ ਉਹੀ ਹੈ। ਆਪਾਂ ਸਮਝੀਏ ਵਿਚਾਰ ਤੁਹਾਡਾ ਉਸ ਦਾ ਵੀ ਇਹ ਜਿਹੜਾ ਬੋਲਿਆ ਦਾ ਮਤਲਬ ਕੀ ਹੈ, ਪਰ ਜਿਹੜਾ ਮੈਂ ਬੋਲਿਆ ਉਹਦੇ ਤੇ ਤੁਹਾਡੇ ਵਿਚਾਰ ਦਾ ਤਾਂ ਕੋਈ ਮਤਲਬ ਹੀ ਨਹੀਂ। ਉਹ ਕਹਿੰਦੇ ਮੇਰਾ ਵਿਚਾਰ ਹੈ ਮਾਰਕਸ ਨੇ ਆਹ ਲਿਖਿਆ ਧਰਮ ਬਾਰੇ, ਜੇ ਉਹ ਇਹ ਕਹਿੰਦੇ ਵੀ ਆਹ ਲਿਖਿਆ ਇਹਦਾ ਮਤਲਬ ਆ ਹੈ ਤਾਂ ਮੰਨੀ ਜਾਂਦੀ ਗੱਲ। ਫਿਰ ਮੈਂ ਮੇਰੀ ਆਦਤ ਮੈਂ ਦੇਖਦਾ ਰਹਿੰਦਾ ਇਹਨਾਂ ਚੀਜ਼ਾਂ, ਮੈਂ ਤੁਹਾਨੂੰ ਤਾਂ ਦੱਸਦਾ, ਉਹ ਸਾਰਿਆਂ ਨੂੰ ਮੈਂ ਜਾਣਦਾ ਵੀ ਹਾਂ।
1: ਹਾਂਜੀ,
0: ਤੇ ਮੈਂ 10 ਦਿਨਾਂ ਬਾਅਦ ਲਿਖਿਆ ਇੱਕ ਨਾ

0: ਲਿਖਿਆ ਵੀ ਉਹਨੇ ਔਨ ਰਿਲੀਜਨ ਦੇ ਵਿੱਚ ਮਾਰਕਸ ਨੇ ਲਿਖਿਆ ਵੀ ਹੋਇਆ ਉਹਨੇ ਕਿਤਾਬ ਦਾ ਨਾਂ ਲਿਖਿਆ ਤੇ ਮੈਂ ਫਿਰ 10 ਕੁ ਦਿਨ ਜ਼ਿਆਦਾ ਐਨ ਉਹ ਕਰਦੇ ਰਹੇ ਵੱਡੇ ਵੱਡੇ ਵਿਦਵਾਨ ਨੇ ਉਹ ਚੁਣ ਚਰਚਾ ਮੈਂ ਲਿਖਿਆ ਵੀ ਮਾਰਕਸ ਨੇ ਔਨ ਰਿਲੀਜਨ ਚ ਨਹੀਂ ਲਿਖਿਆ ਮਾਰਕਸ ਨੇ ਕ੍ਰਿਟੀਕ ਆਫ ਜਰਮਨ ਫਿਲੋਸਫੀ ਉਹਦੇ ਵਿੱਚ ਲਿਖਿਆ ਤੇ ਹੀਗੇਲੀਅਨ ਫਿਲੋਸਫੀ ਨੇ ਜਦੋਂ ਕ੍ਰਿਟੀਕ ਹੈ ਉਹਦੇ ਵਿੱਚ 31 ਨੰਬਰ ਪੇਜ ਆ ਲਿਖਿਆ ਤੇ ਫਿਰ ਉਹਨੇ ਔਨ ਰਿਲੀਜਨ ਜਿਹੜੀ ਉਹਨਾਂ ਨੇ ਕਿਤਾਬ ਛਾਪੀ ਹੈ ਮਾਰਕਸ ਐਂਗਲ ਨੇ ਉਹਦੇ ਵਿੱਚ ਉਹਨਾਂ ਨੇ ਜਿੰਨੀਆਂ ਕਿਤਾਬਾਂ ਲਿਖੀਆਂ ਹਰੇਕ ਦਾ ਇੱਕ ਇੱਕ ਚੈਪਟਰ ਹੈ ਔਨ ਰਿਲੀਜਨ ਉਹ ਸਾਰੀ ਕਿਤਾਬ ਚ ਇੱਕ ਇੱਕ ਚੈਪਟਰ ਜਿੰਨੀਆਂ ਕਿਤਾਬਾਂ ਨੇ ਤੇ ਉਹਦੇ ਵਿੱਚ ਇਹ ਜਿਹੜਾ ਕ੍ਰਿਟੀਕ ਆਫ ਜਰਮਨ ਫਿਲੋਸਫੀ ਵਾਲੀ ਇਹਦਾ ਵੀ ਚੈਪਟਰ ਹੈ ਉਹ ਤੀਜਾ ਚੈਪਟਰ ਹੈ ਉਹਦੇ 93 ਪੇਜ ਤੇ ਆ ਲਿਖੇ ਹੁਣ ਜਿਹੜਾ ਲਿਖਿਆ ਉਹ ਤਾਂ ਮੈਂ ਨਹੀਂ ਨਾ ਬਦਲ ਸਕਦਾ
1: ਬਿਲਕੁਲ
0: ਹੁਣ ਉੱਥੇ ਗੜਬੜ ਕੀ ਕਰਦੇ ਨੇ ਵੱਡੇ ਵੱਡੇ ਐ ਪੂਰਾ ਝੰਡਾ ਬਰਦਾਰ ਬਣੇ ਹੋਏ ਨੇ ਉੱਥੇ ਲਿਖਿਆ ਹੈ ਧਰਮ ਬਾਰੇ ਮੈਂ ਤਾਂ ਕਹਿਣਾ ਜਿੱਥੇ ਸਾਡੀ ਜਦ ਸਾਨੂੰ ਪਤਾ ਹੀ ਕੁਛ ਨੀ ਮਤਲਬ ਬੰਦੇ ਨੂੰ ਮਰੀਜ਼ ਨੂੰ ਬਿਮਾਰੀ ਹੋਰ ਹੋਵੇ ਇਲਾਜ ਅਸੀਂ ਹੋਰ ਕਰੀ ਜਾਈ ਸਾਨੂੰ ਕੋਈ ਪੜ੍ਹਨਾ ਹੀ ਨੀ ਆਉਂਦਾ ਉਹਨੇ ਲਿਖਿਆ ਹੈ ਰਿਲੀਜਨ ਦੀ ਸਾਈ ਆਫ ਦੀ ਸਾਈਡਸ ਹਾਰਟ ਆਫ ਦੀ ਹਾਰਟਲੈਸ ਇਟ ਇਜ ਦੀ ਓਪੀਅਮ ਆਫ ਦੀ ਮਾਸਸ ਹੋਪ ਆਫ ਦੀ ਹੋਪਲੈਸ ਧਰਮ ਇਹ ਕਰਦਾ ਹੀ ਹੈ ਐਂਡ ਇਟ ਇਜ ਓਪੀਅਮ ਆਫ ਦੀ ਮਾਸਸ ਇਹਨਾਂ ਨੇ ਆਫ ਵਰਡ ਦੀ ਬਜਾਏ ਆਪ ਹੀ ਫਾਰ ਬਣਾ ਲਿਆ ਓਪੀਅਮ ਫਾਰ ਦੀ ਮਾਸਸ ਪ੍ਰਚਾਰ ਸ਼ੁਰੂ ਕਰਤਾ ਉਹਨੇ ਓਪੀਅਮ ਆਫ ਦੀ ਮਾਸਸ ਇਹ ਕਿਹਾ ਔਰ ਸਾਡੇ ਗਾਹ ਲਿਖਿਆ ਉਹ ਇਹ ਵੀ ਪਤਾ ਲੱਗਦਾ ਕਹਿੰਦਾ ਜਦ ਕਹਿੰਦਾ ਹਾਲਤਾਂ ਸੁਧਰ ਜਾਣਗੀਆਂ ਹੁਣ ਇਹਨਾਂ ਚ ਬੜੇ ਦੁਖੀ ਨੇ ਤੇ ਉਹ ਅਫੀਮ ਖਾ ਕੇ ਗੁਜ਼ਾਰਾ ਕਰਦੇ ਨੇ ਵੀ ਯਾਰ ਦੁੱਖ ਤਾਂ ਘਟਾ ਲਓ ਮੈਂ ਕਿਉਂਕਿ ਸਰਜਨ ਆ ਅਸੀਂ ਸਰਜਰੀ ਕਰਦੇ ਉਹ ਤਾਂ ਸਰਜਰੀ ਦਾ ਦੁੱਖ ਥੋੜਾ ਘੱਟ ਜਾਂਦਾ ਅਸੀਂ ਉਹਨੂੰ ਸੁਣ ਕਰਦੇ ਵੀ ਇਹਨੂੰ ਮਹਿਸੂਸ ਨਾ ਹੋਵੇ ਪਰ ਇਹ ਥੋੜਾ ਜਿਹਾ ਉਹਦੇ ਵਾਸਤੇ ਉਹ ਮਤਲਬ ਖਤਰਨਾਕ ਹੈ ਸੋ ਉਹਨੇ ਤਾਂ ਇਹ ਕਿਹਾ ਵੀ ਇਹ ਜਿੱਦਾਂ ਕਹਿੰਦਾ ਹਾਲਤਾਂ ਠੀਕ ਹੋ ਗਈਆਂ ਆਪਣੀ ਰਿਲੀਜਨ ਦੀ ਲੋੜ ਹੀ ਨਹੀਂ ਰਹਿੰਦੀ ਇਹ ਕਹਿੰਦੇ ਹਈ ਅਫੀਮ ਆਫ ਦੀ ਮਾਸਸ ਦੀ ਬਜਾਏ ਫਾਰ ਦੀ ਮਾਸਸ ਕਹਿਤਾ ਇਹਨਾਂ ਨੇ ਪਤਾ ਨਹੀਂ ਲੱਗਦਾ ਕਿਸੇ ਉਹ ਆਪਣਾ ਗਾਲਬ ਨੇ ਕਿਹਾ ਹਮ ਦੁਆ ਕਰਤੇ ਰਹੇ ਉਹ ਦਗਾ ਸਮਝਤੇ ਰਹੇ ਇੱਕ ਨੁਕਤੇ ਨੇ ਹਮੇ ਮਹਿਰਮ ਸੇ ਮੁਜਰਮ ਬਣਾ ਦਿਆ ਦੁਆ ਦੇ ਵਿੱਚ ਐਨ ਪੈਂਦਾ ਦਗਾ ਦੇ ਵਿੱਚ ਗੈਨ ਪੈਂਦਾ ਗੈਨ ਦੇ ਉੱਤੇ ਇੱਕ ਬਿੰਦੀ ਪੈਂਦੀ ਹੈ ਬਸ ਸ਼ਕਲ ਉਹੀ ਹੈ
1: ਨਹੀਂ ਫਿਰ ਆਫ ਤੇ ਫੋਰ ਦਾ ਅਰਥ ਕੀ ਚੇਂਜ ਹੋ ਜਾਂਦੇ ਨੇ ਇਹਦੇ ਨਾਲ ਲੋਕਾਂ ਨੂੰ
0: ਆਫ ਤੇ ਫੋਰ ਦਾ ਹੈ ਵੀ ਇਟ ਇਜ਼ ਆਫ ਦੀ ਮਾਸਸ ਮੈਂ ਦੁਖੀ ਹਾਂ ਮੈਨੂੰ ਫੀਮ ਦਾ ਟੀਕਾ ਲਾਉਂਦੇ ਅਸੀਂ ਲਾਉਂਦੇ ਹਾਂ ਮਾਰਫੀਨ ਦਾ ਟੀਕਾ ਮਾਰਫੀਨ ਫੀਮ ਹੈ ਫਾਰ ਦੀ ਮਾਸਸ ਇਹ ਹੈ ਵੀ ਜ਼ਹਿਰ ਹੈ ਆਹ ਫਰਕ ਹੈ ਸੋ ਧਰਮ ਦੇ ਖਿਲਾਫ਼ ਜਿੰਨਾ ਉਹ ਬੋਲਦੇ ਨੇ ਉਹਨੂੰ ਫਾਰ ਕਰਨ ਕਰਕੇ ਬੋਲਦੇ ਨੇ ਤਾਂ ਬੰਦੇ ਨੂੰ ਸਲਾਹ ਦਿੰਦੀ ਹੈ ਉਹਨੇ ਕਿਹਾ ਵੀ ਇਹ ਕਿਉਂਕਿ ਉਹਨੂੰ ਦੁਖੀ ਇੰਨੇ ਨੇ ਤੁਸੀਂ ਮੈਨੂੰ ਦੱਸੋ ਅਸੀਂ ਕਹਿੰਦੇ ਹੈਰਨ ਦਿਓ ਮਰੀਜ਼ ਨੂੰ ਜਿਹਨੂੰ ਕੈਂਸਰ ਦੇ ਨਾਲ ਐਂਡ ਪੇਨ ਹੁੰਦਾ ਹੈ ਵੀ ਉਹਨੇ ਮਰਨਾ ਤਾਂ ਹੈਗਾ ਹੀ ਹੈ ਘੱਟੋ ਘੱਟ ਉਹਨੂੰ ਦਰਦ ਨਾ ਹੋਵੇ
1: ਦਰਦ ਨਾ ਹੋਵੇ
0: ਸੋ ਇਹ ਜਿਹੜੀ ਦਰਦ ਰੋਕਣ ਦੀ ਆਫ ਦੀ ਮਾਸਸ ਨੂੰ ਫਾਰ ਦੀ ਮਾਸਸ ਕਹਿਤਾ ਔਰ ਜਿੱਦ ਕਰਦੇ ਨੇ ਕਿਤਾਬ ਨਹੀਂ ਦੇਖਣੀ ਸਾਡੇ ਬੁੱਧੀਜੀਵੀਆਂ ਦਾ ਇਹ ਆਦਤ ਹੋ ਗਈ ਹੈ
1: ਕੀ ਲਿਖਿਆ ਕੀ ਨਾ ਇਹ ਦੇਖਣਾ ਨਹੀਂ ਹੈਗਾ ਬਸ ਬੋਲਣਾ ਗੱਲ
0: ਹਾਂ ਨਹੀਂ ਨਹੀਂ ਜਿੱਦ ਕਰਨੀ ਆ ਵੀ ਮੈਨੂੰ ਹੀ ਪਤਾ
1: ਵੀ ਮੈਨੂੰ ਹੀ ਪਤਾ ਹਾਂ
0: ਉਹ ਭਾਈ ਤੁਸੀਂ ਕਿਤਾਬ ਦੇਖ ਲਓ ਛੋਟੀ ਜਿਹੀ ਮੇਰਾ ਵਾਹ ਪਿਆ ਇਹਨਾਂ ਨੂੰ ਐਂ ਰੈਸ਼ਨਲ ਦੇਖੇ ਨੇ ਬੱਚੇ ਇਹ ਕਹਿੰਦੇ ਇਹਨਾਂ ਵੀ ਸਿਆਣੇ ਆ ਮੈਂ ਉਸ 40-35 ਸਾਲ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਅੰਮ੍ਰਿਤਸਰ ਤੋਂ ਜਾ ਰਿਹਾ ਸੀ ਬੱਸ 'ਚ ਅਸੀਂ ਬੈਠੇ ਉਸੇ ਅਖੰਡ ਕੀਰਤਨ ਜਥਿਆਂ ਦੇ ਨਾਲ ਬੈਠੇ ਵਿੱਚ ਬੀਬੀਆਂ ਵੀ ਜੂੜੇ ਕਰੇ ਹੋਏ ਉਹਨਾਂ ਨੇ ਇੱਕ ਬਜ਼ੁਰਗ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਤੇ ਮੈਂ ਆਖਿਆ ਵੀ ਮੈਨੂੰ ਤਾਂ ਐਂ ਲੱਗਦਾ ਵੀ ਗੁਰਬਾਣੀ 'ਚ ਤਾਂ ਲਿਖਿਆ ਉਹ ਮੈਨੂੰ ਕਹਿੰਦਾ ਤੁਹਾਨੂੰ ਕੀ ਪਤਾ ਮੈਂ ਕਿਹਾ ਹਾਂ ਮੈਨੂੰ ਤਾਂ ਨਹੀਂ ਪਤਾ ਇਹ ਕਾਮਰੇਡ 'ਚ ਹਿੰਮਤ ਨਹੀਂ ਹੈ ਕਹਿਣ ਦੀ ਵੀ ਇਹ ਕਹਿ ਦੇਣਾ ਮੈਨੂੰ ਨਹੀਂ ਪਤਾ
1: ਕਿਉਂਕਿ ਤੁਹਾਡੇ ਵਸਤਰ ਨਹੀਂ ਬਾਣੇ ਨਹੀਂ ਪਾਏ ਹੋਏ ਮੈਂ
0: ਹਾਂ ਨਹੀਂ ਨਹੀਂ ਮਤਲਬ ਮੇਰੇ ਮਨ ਚ ਮੈਂ ਉਹਨੂੰ ਦੱਸ ਗੁਰਬਾਣੀ ਸੁਣਾ ਸਕਦਾ ਮੈਂ ਕਿਉਂ ਸੁਣਾ ਉਹ ਕਹਿੰਦਾ ਤੁਹਾਨੂੰ ਪਤਾ ਮੈਂ ਹਾਂਜੀ ਮੈਨੂੰ ਤਾਂ ਨਹੀਂ ਪਤਾ ਮੈਂ ਡਾਇਲੋਗ ਐਸਟੈਬਲਿਸ਼ ਕਰਨਾ ਤੇ ਮੈਂ ਤਾਂ ਸੁਣਿਆ ਮੁੰਡਾ ਉਹਦਾ 14-15 ਸਾਲ ਦਾ ਨਾਲ ਬੈਠਾ ਸੀ ਪੋਤਾ ਉਹ ਕਹਿੰਦਾ ਦਾਦਾ ਜੀ ਆਪਾਂ ਉਹ ਗੁਟਕਾ ਕੱਢ ਕੇ ਦੇਖ ਲੈਂਦੇ ਉਹਦੇ 'ਚ ਤਾਂ ਲਿਖਿਆ ਹੋਇਆ ਇਹ ਉਹ ਕਹਿੰਦਾ ਫਿਰ ਤੈਨੂੰ ਨਹੀਂ ਪਤਾ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਉਹ ਮੁੰਡਾ ਰੈਸ਼ਨਲ ਹੈ ਵੀ ਜਿਹੜਾ ਇਹ ਕਹਿੰਦੇ ਨੇ ਆਪਾਂ ਦੇਖ ਲੈਂਦੇ ਹਾਂ
1: ਮਤਲਬ ਸੇਮ ਘਟਨਾ ਨਾ ਪਟਿਆਲਾ ਯੂਨੀਵਰਸਿਟੀ ਹੁਣ ਵਾਪਰੀ ਹੈ
0: ਮੈਂ ਆਉਣਾ ਤੁਹਾਡੀ ਇੱਕ ਲਾਈਨ ਤੇ ਉਹ ਬੀਬੀਆਂ ਬੈਠੀਆਂ ਜਿਹੜੀਆਂ ਉਹ ਕਹਿੰਦੇ ਤੁਸੀਂ ਚੁੱਪ ਕਰ ਜਾਓ ਤੁਸੀਂ ਲੜ ਪੈਣਾ ਉਦੋਂ ਅੱਤਵਾਦ ਦੇ ਦਿਨ ਸੀਗੇ
1: ਓਕੇ
0: ਮੈਂ 85-86 ਦੀ ਗੱਲ ਕਰ ਰਿਹਾ ਤੇ ਉਹ ਬਜ਼ੁਰਗ ਕਹਿੰਦਾ ਬਹਿ ਜਾਓ ਤੁਸੀਂ ਅਸੀਂ ਇੰਨੇ ਪਾਗਲ ਨਹੀਂ ਵੀ ਲੜ ਪਾਵਾਂਗੇ ਮੈਨੂੰ ਫੱਟ ਸਮਝ ਆ ਗਈ ਬਾਬਾ ਲੜਦਾ ਨਹੀਂ ਕਿਉਂਕਿ ਨਹੀਂ ਹੋਣਾ ਇਹ ਕਹਿਣ ਦੀ ਲੋੜ ਨਹੀਂ
1: ਠੀਕ ਹੈ ਜੀ
0: ਅਸੀਂ ਗੱਲ ਕਰਦੇ ਆਏ ਉਹ ਬਟਾਲੇ ਉਤਰ ਗਏ ਉਹਨਾਂ ਨੇ ਮਹਿਤੇ ਜਾਣਾ ਸੀ ਅੱਗੋਂ ਤੇ ਮੈਂ ਗੁਰਦਾਸਪੁਰ ਜਾਣਾ ਸੀ ਉਹ ਮੈਨੂੰ ਕਹਿੰਦਾ ਜੀ ਸਾਡੀ ਕੌਮ 'ਚ ਤੁਹਾਡੇ ਵਰਗੇ ਬੰਦੇ ਹੋਣ ਤੇ ਸਾਡੀ ਕੌਮ ਠੀਕ ਹੀ ਨਾ ਹੋ ਜਾਂਦੀ ਜਦ ਤੱਕ ਤੁਸੀਂ ਡਾਇਲੋਗ 'ਚ ਨਹੀਂ ਪੈਂਦੇ ਇਹ ਡਾਇਲੋਗ 'ਚ ਤਾਂ ਪੈਂਦੀ ਨਹੀਂ
1: ਮਾਗਰ ਪੈਂਦੇ ਨੇ ਤਾਂ ਜੀ

0: ਹੁਣ ਤੁਸੀਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰਨ ਲੱਗੇ ਸੀ, ਪਹਿਲਾਂ ਤਾਂ ਮੈਂ ਤੁਹਾਨੂੰ ਕਿਹਾ ਨਾ ਧਾਰਮਿਕ ਲੀਡਰ, ਸਿਆਸੀ ਲੀਡਰ, ਕਿੱਤਾ ਮੁਖੀ ਮਾਹਰ, ਇਨਸਾਫ਼ ਦੇਣ ਵਾਲੇ, ਪੜ੍ਹਾਉਣ ਵਾਲੇ,
1: ਕਰਪਟ
0: ਵਿਦਵਾਨ, ਇਹ ਸਾਰੇ ਦੇ ਸਾਰੇ ਆਪਣੇ ਪੇਟ ਦਾ ਕੰਮ ਕਰਦੇ ਨੇ, ਦੂਜਿਆਂ ਨੂੰ ਕਹਿੰਦੇ ਨੇ ਭੁੱਖੇ ਰਹੋ। ਇਹ ਉਹੀ ਪੰਡਿਤ ਨੇ, ਮਹਾਂਪੰਡਿਤ ਨੇ ਜਿਹੜੇ ਦੂਜਿਆਂ ਨੂੰ ਕਹਿੰਦੇ ਨੇ ਭੁੱਖੇ ਰਹੋ। ਇਹ ਕਹਿੰਦੇ ਸਾਨੂੰ ਤਰਕਾਲ ਦਰਸ਼ੀਆਂ ਸੀ, ਪਿੱਛੇ ਪਿਆ ਇਹਨਾਂ ਨੂੰ ਲੋਟਾ ਨਹੀਂ ਦਿਖਦਾ। ਸੁਣਿਆ ਹੋਊ ਤੁਸੀਂ ਬਾਬੇ ਨਾਨਕ ਦਾ, ਹੈਂ, ਆਂਟ ਛੇਤੀ ਨਾਕ ਪਕੜੇ, ਸੂਝ ਤੇ ਤਿੰਦੋ, ਮਗਰ ਪਾਸੇ ਕਸੂ ਨਾ ਸੂਝੇ, ਇਹ ਪਦਮ ਲੋ। ਇਹਨਾਂ ਨੂੰ ਆਪਦੇ ਕੋਲ ਤੇ ਇਹ ਗੱਲ ਨਹੀਂ ਦਿਖਦੀ, ਦੂਜਿਆਂ ਨੂੰ ਬੜਾ ਸੋਹਣਾ ਦੱਸਦੇ ਨੇ। ਇੱਕ ਤਾਂ ਇਹ, ਦੂਜਾ ਤਿਆਗ ਤੋਂ ਬਿਨਾਂ ਦੁਨੀਆਂ ਦੇ ਵਿੱਚ ਕਦੇ ਚੰਗਾ ਕੰਮ ਨਹੀਂ ਕੋਈ ਕਰ ਸਕਦਾ, ਜ਼ਿਆਦਾ ਕੰਟਰੀਬਿਊਸ਼ਨ ਨਹੀਂ ਕਰ ਸਕਦਾ, ਹਿੱਸਾ ਨਹੀਂ ਪਾ ਸਕਦਾ, ਇਹ ਉਹਨਾਂ ਹਿੱਸਾ ਨਹੀਂ ਪਾਉਂਦੇ। ਜਿਹੜੇ ਪੰਜਾਬੀ ਪੱਖੀ ਨੇ ਉਹ ਜਦ ਪੰਜਾਬੀ ਬੋਲਦੇ ਨੇ ਕਦੇ ਉਹਦੇ ਵਿੱਚ ਅੱਧਿਆਂ ਤੋਂ ਵੱਧ ਲਫ਼ਜ਼ ਉਹਨਾਂ ਦੇ ਅੰਗਰੇਜ਼ੀ ਦੇ ਹੁੰਦੇ, ਉਹਨਾਂ ਨੂੰ ਪੰਜਾਬੀ ਦਾ ਉਹਦਾ ਵਿਕਲਪ ਵਧੀਆ ਹੋਣ ਦੇ ਬਾਵਜੂਦ ਪਤਾ ਨਹੀਂ ਹੁੰਦਾ। ਤਾਂ ਮੈਂ ਕਹਿੰਦਾ ਇਹ ਝੰਡਾ ਬਰਦਾਰ ਨੇ ਸਿਰਫ, ਜਦ ਤੁਸੀਂ ਝੰਡਾ ਬਰਦਾਰ ਬਣ ਗਏ ਤਾਂ ਗੜਬੜ ਹੁੰਦੀ ਹੈ। ਯੂਨੀਵਰਸਿਟੀ ਨੇ ਬੜਾ ਕੰਮ ਕਰਿਆ, ਇਹ ਨਹੀਂ ਕਿ ਯੂਨੀਵਰਸਿਟੀ ਨੇ ਕੰਮ ਨਹੀਂ ਕਰਿਆ, ਆ ਪੰਜਾਬੀ ਯੂਨੀਵਰਸਿਟੀ ਨੇ ਜਿੰਨਾ ਕੰਮ ਕਰਿਆ ਹੋਇਆ, ਆ ਇਹਦੇ ਲੈਪਟਾਪ ਦੇ ਥੱਲੇ ਕਿਤਾਬ ਪਈ ਹੈ, ਉਹ ਇੱਕ ਕਿਤਾਬ ਪਈ ਹੈ ਉਧਰ, ਉਹ ਪੀ ਲਈਏ ਉਸ ਵਾਲੀ, ਉਹ ਉੱਤੇ ਮੋਟੀ
1: ਬਿਲਕੁਲ। ਹਾਂ,
0: ਇਹ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਜਿਹੜਾ ਹੈਗਾ ਨਾ ਤਤਕਰਾ, ਅੱਖਰ ਤਤਕਰਾ, ਤੁਸੀਂ ਇੱਕ ਅੱਖਰ ਹੈ ਤੁਹਾਨੂੰ ਪਤਾ ਹੈ, ਉਹਦੇ ਨਾਲ ਹੀ ਤੁਹਾਨੂੰ ਪਤਾ ਲੱਗ ਜੂ ਕਿਹੜੇ ਕਿਹੜੇ ਪੇਜ 'ਚ ਹੈ, ਕਿੰਨਾ ਕਿੰਨਾ ਹੋਊ ਇਹ ਕੰਮ।
1: ਨਹੀਂ ਬਿਲਕੁਲ, ਸਾਰੀਆਂ ਰਿਸਰਚਾਂ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਤੇ ਜਿੰਨੀਆਂ ਰਿਸਰਚਾਂ ਪਟਿਆਲਾ ਜੀ ਨੇ ਸ਼ੁਰੂ ਕੀਤੀਆਂ ਨੇ
0: ਹੋਈਆਂ,
1: ਲੋਕ ਲੱਭ ਲੱਭ ਕੇ ਲੈ ਕੇ
0: ਜਾਂਦੇ ਨੇ। 20 ਸਾਲਾਂ 'ਚ ਕੀ ਹੋਇਆ, ਕਾਮਰੇਡਾਂ ਨੇ ਤੇ ਸਿੱਖਾਂ ਨੇ ਦੋਨੇ ਇਸ ਗੱਲ ਤੇ ਰਲੇ ਰਹੇ, ਉਹ ਜਦ ਉਹਨਾਂ ਦਾ ਰਾਜ ਆਉਂਦਾ ਉਹ ਗੱਲ ਕਰਦੇ ਨੇ, ਉਹ ਉੱਥੇ ਆਪਦੇ ਭਾਈਆਂ ਭਤੀਜਿਆਂ ਨੂੰ ਆਪਦਿਆਂ ਨੂੰ ਹੀ ਲਾਉਣਾ ਸ਼ੁਰੂ ਕਰਤਾ। ਕੱਢ ਲਓ ਤੁਸੀਂ ਜਿਹੜੇ ਕਾਂਗਰਸ ਸੀ ਉਹਨਾਂ ਦੇ ਵੀ ਕਿਸੇ ਦਾ ਭਾਈ ਵੀ ਹੈ, ਭਾਬੀ ਵੀ ਹੈ, ਘਰ ਵਾਲੀ ਵੀ ਹੈ, ਜਵਾਕ ਵੀ ਨੇ, ਏਦਾਂ ਹੀ ਸਿੱਖਾਂ ਦੇ ਨੇ। ਸੋ ਜਦ ਤੁਸੀਂ ਇਸ ਗੱਲ ਦੇ ਉੱਤੇ ਸ਼ੁਰੂ ਕਰ ਲਿਆ ਇਨ ਬਰੀਡਿੰਗ, ਉਹ ਬੱਚੇ ਨੂੰ ਤਾਂ ਕੋਈ ਚੁਣੌਤੀ ਮਿਲੀ ਨੀ, ਬੰਦਾ ਤਾਂ ਚੁਣੌਤੀ ਨਾਲ ਹੀ ਸਿੱਖਦਾ ਨਾ।
1: ਬਿਲਕੁਲ ਸਰ।
0: ਸੋ ਇਸ ਕਰਕੇ ਸਾਡੇ ਜਿਹੜਾ ਸਮੱਸਿਆ ਇਸ ਗੱਲ ਦੀ ਆਈ ਹੈ ਕਿ ਸਾਡੇ ਸਮਾਜ ਚੋਂ ਅਸੀਂ ਇੱਕ ਤਾਂ ਸਿੱਖਿਆ ਖਤਮ ਕਰਤੀ ਸਿੱਖਿਆ ਦੇ ਨਾਂ ਤੇ, ਉਹ ਰਸਮੀ ਵੀ ਗੈਰ ਰਸਮੀ ਵੀ, ਅਸੀਂ ਉਹਦਾ ਚੌਧਰੀ ਬਣ ਲੱਗੇ ਤਾਂ ਮੇਰਾ ਹੱਕ ਹੈ। ਫਿਰ ਦੂਜਾ ਅਸੀਂ ਉਹਦੇ ਵਿੱਚ ਜਿਹੜੀ ਲੋਕਾਂ ਦੀ ਮੂਵਮੈਂਟ ਉਹਨੂੰ ਦਬਾਉਣ ਲੱਗ ਗਏ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਜਿਹੜੇ ਆਪਦੇ ਆਪ ਨੂੰ ਲੈਫਟਿਸਟ ਕਹਾਉਂਦੇ ਰਹੇ ਨੇ ਉਹ ਡੰਡਾ ਫੇਰਦੇ ਸੀ। ਭਾਈ ਜੇ ਬੱਚਿਆਂ ਨੇ ਗਲਤੀ ਕਰ ਵੀ ਨਹੀਂ ਫਿਰ ਕੀ ਹੋ ਗਿਆ, ਫਿਰ ਕੀ ਪਹਾੜ ਗਿਰ ਗਿਆ, ਮੈਂ ਕਿਉਂ ਕਹਿਣਾ ਇਹ ਮੇਰਾ ਮਾਰ ਰਿਹਾ। ਮੈਂ ਕਦੇ ਮੈਂ ਯੂਨੀਵਰਸਿਟੀ ਦਾ ਰਜਿਸਟਰਾਰ ਰਿਹਾ, ਮੈਂ ਇੱਥੇ ਪੰਜਾਬ ਯੂਨੀਵਰਸਿਟੀ ਡੀਨ ਰਿਹਾ ਮੈਡੀਕਲ ਫੈਕਲਟੀ ਦਾ, ਮਜ਼ਾਲ ਹੈ ਬੱਚਿਆਂ ਨੂੰ ਤਕਲੀਫ ਆ, ਜੇ ਬੱਚਿਆਂ ਵਾਸਤੇ ਤਾਂ ਯੂਨੀਵਰਸਿਟੀ ਹੈ, ਜੇ ਸਟੂਡੈਂਟ ਹੀ ਦੁਖੀ ਹੋਈ ਜਾਣਾ ਹੈ ਫਿਰ ਯੂਨੀਵਰਸਿਟੀ ਕਾਹਦੇ ਵਾਸਤੇ, ਫਿਰ ਬੰਦ ਕਰ ਦਿਓ। ਹਸਪਤਾਲ ਮਰੀਜ਼ ਵਾਸਤੇ ਆ, ਜੇ ਹਸਪਤਾਲ 'ਚ ਮਰੀਜ਼ ਦਾ ਇਲਾਜ ਹੀ ਨਹੀਂ ਹੋਣਾ ਥਾਣੇਦਾਰੀ ਚੱਲਦੀ ਨੇ, ਫਿਰ ਹਸਪਤਾਲ ਕੀ ਕਰਨਾ। ਸੋ ਇਸ ਕਰਕੇ ਅਸੀਂ ਕਿਸੇ ਕਿੱਤੇ ਤੋਂ ਖੁੰਝ ਗਏ, ਅਸੀਂ ਇਹ ਸਿੱਖਣਾ ਸ਼ੁਰੂ ਕਰ ਲਿਆ ਵੀ ਪੈਸੇ ਲੈਣੇ ਨੇ, ਤਨਖਾਹ ਲੈਣੀ ਹੈ, ਹੋਰ ਕੋਈ ਕੰਮ ਨਹੀਂ ਸਾਡਾ।
1: ਪਰ ਇਹਦੇ ਉਲਟ ਹੋਇਆ ਸਰ, ਇੱਥੇ ਮਹਾਨ ਕੋਸ਼ ਵਾਲੇ ਜਿਹੜੇ ਵਾਪਰੀ ਘਟਨਾ ਉਹਦੇ ਵਿੱਚ ਉਲਟ ਹੋਇਆ, ਉਧਰ ਬੀਸੀ ਨੂੰ ਮਾਫ਼ੀ ਮੰਗਾਈ ਕਿ ਬੀਸੀ ਉੱਤੇ ਕੇਸ ਪੈ ਗਿਆ, ਮਤਲਬ ਉੱਥੇ ਜਥੇਬੰਦੀਆਂ ਇਕੱਠੀਆਂ ਹੋ ਕੇ ਉਹ ਇੱਕ ਧਾਰਮਿਕ ਗ੍ਰੰਥ ਬਣਾਇਆ ਉਹਨਾਂ ਨੇ ਕਿ ਧਾਰਮਿਕ ਗ੍ਰੰਥ ਆ, ਸਿਰਾਂ ਤੇ ਪਟਕੇ ਬੰਨ ਕੇ ਉਹਨੂੰ ਪਾਣੀ ਚੋਂ ਕੱਢ ਰਹੇ ਨੇ। ਲੋਕਾਂ ਦੇ ਸਟੇਟਸ ਵੀ ਆਏ, ਲੋਕਾਂ ਦੇ ਮਤਲਬ ਕਿ ਕਮੈਂਟ ਵੀ ਆਏ ਕਿ ਇਸ ਤੋਂ ਬਾਅਦ ਲੋਕ ਡਰਨ ਲੱਗ ਜਾਣਗੇ ਧਾਰਮਿਕ ਗ੍ਰੰਥਾਂ ਤੋਂ, ਉਹਨੂੰ ਹੱਥ ਲਾਉਣ ਤੋਂ ਡਰਨ ਲੱਗ ਜਾਣਗੇ।
0: ਇਹ ਤੁਹਾਨੂੰ ਐਂ ਪਤਾ ਵੀ ਕਰਾਇਆ ਕਿਹਨਾਂ ਨੇ?
1: ਦੱਸੋ ਸਰ।
0: ਜਿਨ੍ਹਾਂ ਨੇ ਕਿਤਾਬ ਗਲਤ ਲਿਖੀ ਉਹਨਾਂ ਦੇ ਉੱਤੇ ਐਕਸ਼ਨ ਲੈਣ ਦਾ ਫੈਸਲਾ ਹੋ ਗਿਆ ਸੀ, ਮੈਂ ਉਸ ਕਮੇਟੀ 'ਚ ਸੀ।
1: ਬਿਲਕੁਲ ਸਰ।
0: ਉਹਨਾਂ 'ਤੇ ਐਕਸ਼ਨ ਲੈਣ ਦਾ ਫੈਸਲਾ ਹੋ ਗਿਆ, ਉਹਨਾਂ ਨੇ ਸਾਰਾ ਕਰਾਇਆ। ਪਹਿਲਾਂ ਜਦ ਇਹ ਕਿਤਾਬ ਡਿਸਟਰੋਏ ਕਰਨ ਦਾ ਜੇ ਫੈਸਲਾ ਹੋਣਾ ਸੀ ਉਦੋਂ ਮੇਰੇ ਕੋਲ ਆ ਗਈ ਵੀ ਇਹ ਕਹਿੰਦੇ ਨੇ ਦੇਖੋ ਜੀ ਉਹਦੇ 'ਚ ਗੁਰਬਾਣੀ ਦੀਆਂ ਤੁਕਾਂ ਨੇ, ਮੈਂ ਕੋਈ ਨੀ ਸਵਾਲ ਕਰਨ ਦਾ ਉੱਥੇ ਗੁਰਬਾਣੀ ਦੀਆਂ ਤੁਕਾਂ ਦਾ ਮੈਂ ਦਿਉਂ ਜਵਾਬ। ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਅਸੀਂ ਫਸ ਜਾਂਗੇ ਉੱਥੇ ਤਾਂ। ਇਹ ਜਿਨ੍ਹਾਂ ਨੇ ਸਾਰਾ ਗੜਬੜ ਕਰਿਆ, ਸਾਰਾ ਕੁਛ ਕਰਿਆ, ਉਹਨਾਂ ਨੇ ਕਰਾਇਆ।
1: ਜਿਨ੍ਹਾਂ ਦੇ
0: ਵਾਈਸ ਚਾਂਸਲਰ ਨਵਾਂ ਸੀ, ਨਾ ਵਾਈਸ ਚਾਂਸਲਰ ਕੋਈ, ਨਾ ਪਬਲੀਕੇਸ਼ਨ, ਪਬਲੀਕੇਸ਼ਨ ਦਾ ਕੀ ਕਸੂਰ ਹੈ?
1: ਬਿਲਕੁਲ
0: ਹੱਦ ਹੋ ਗਈ ਹੈ। ਬੰਦਾ ਐਕਸੀਡੈਂਟ ਕਰਕੇ ਭੱਜ ਗਿਆ, ਉਹਨੂੰ ਤੁਸੀਂ ਕੁਛ ਨੀ ਕਹਿੰਦੇ। ਜਿਹਨੇ ਉਹਨੂੰ ਚੱਕਣ ਵੇਲੇ ਮਾੜਾ ਜਿਹਾ ਉਹਦੇ ਬਾਂਹ ਤੇ ਜ਼ਿਆਦਾ ਜ਼ੋਰ ਲੱਗ ਗਿਆ, ਉਹਨੂੰ ਤੁਸੀਂ ਕੁੱਟਣਾ ਸ਼ੁਰੂ ਕਰਨਾ
1: ਸ਼ੁਰੂ ਕਰਤਾ।
0: ਇਹ ਜਿਹੜਾ ਹੈਗਾ ਇਹ ਵੀ ਭੀੜ ਤੰਤਰ ਹੈ। ਇੱਥੇ ਭੀੜ ਤੰਤਰ 'ਚ ਡੈਫਟਿਸਟਾਂ ਨੇ ਪਹਿਲਾਂ ਇਹਦੇ 'ਤੇ ਐਕਸ਼ਨ ਨਹੀਂ ਹੋਣ ਦਿੱਤਾ। ਤੁਸੀਂ ਹਾਈਕੋਰਟ 'ਚ ਕਹਿਤਾ ਕਿ ਜੀ ਜੋ ਸਾਡੀ ਕਮੇਟੀ ਕੋਲ ਅਸੀਂ ਕਹਾਂ ਕਰ ਦਾਂਗੇ। ਕਮੇਟੀ ਨੇ 28 ਨਵੰਬਰ 2020 'ਚ ਕਹਿਤਾ ਕਿ ਸੋਧ ਨਹੀਂ ਹੋ ਸਕਦੀ, ਇਹਦੇ 'ਚ ਅੰਤਕਾ ਨਹੀਂ ਲੱਗ ਸਕਦੀ, ਇਹ ਤਾਂ ਨਵਾਂ ਹੀ ਛਾਪਣਾ ਪਊ, ਪਹਿਲੇ ਡਿਸਟਰੋਏ ਕਰੋ, ਗਲਤ ਆ ਸਾਰਾ। ਤੇ ਵਾਈਸ ਚਾਂਸਲਰ ਆ ਗਿਆ ਨਵਾਂ,
1: ਹਾਂਜੀ,
0: ਉਹਨੂੰ ਪਤਾ ਨਹੀਂ ਕਿੰਨੀਆਂ ਅਰਜ਼ੀਆਂ ਹੋਈਆਂ ਨੇ, ਉਹਨੇ ਕੱਚੇ ਦਿਮਾਗ ਦਾ। ਕੋਈ ਪੁੱਛਣ ਵਾਲਾ ਹੈ ਵੀ ਤੁਸੀਂ ਹਾਈਕੋਰਟ 'ਚ ਬਿਆਨ ਦਿੱਤਾ, ਯੂਨੀਵਰਸਿਟੀ ਆਪ ਸੇਲ ਉਹਦੀ ਬੰਦ ਹੋ ਗਈ ਆਪ ਹੀ, ਕਿਉਂਕਿ ਬਿਆਨ ਦਿੱਤਾ ਤੁਸੀਂ, ਤੁਸੀਂ ਉਹਦੇ 'ਚ ਜਿਹੜੀ ਕਮੇਟੀ ਦੀਆਂ ਮੀਟਿੰਗ ਪ੍ਰੋਸੀਡਿੰਗ ਸੀ ਉਹ ਕਮੇਟੀ ਦੀ ਮੀਟਿੰਗ ਦੁਬਾਰਾ ਕਿਉਂ ਨਹੀਂ ਬੁਲਾਈ ਤੇ ਉਹਦੇ ਫੈਸਲਾ ਕਿਉਂ ਨਹੀਂ ਕਰਿਆ? ਫਿਰ ਇਹ ਨਹੀਂ ਕਿ ਉਹਨੂੰ ਪਤਾ ਨਹੀਂ, ਪਤਾ ਅਮੇ ਕੋਈ ਹੋਰ ਪਿਆ, ਇੱਕ ਹੋਰ ਕੋਸ਼ ਛਾਪਣਾ ਸੀ, ਉਹਦਾ 5 ਕਰੋੜ ਆਇਆ ਸੀ, 2 ਕਰੋੜ 78 ਲੱਖ ਰੁਪਏ 70 ਲੱਖ ਰੁਪਇਆ ਖਰਚ ਗਏ,

0: ਤੇ ਉਹ ਖਤਮ ਕਿੱਥੇ ਲਿਖੀ ਹੈ ਵੀ ਉਹ ਤਾਂ ਲਾ ਕੇ ਭੱਜ ਗਿਆ ਜੀ ਜਿੰਦਾ ਲਾ ਕੇ ਭੱਜ ਗਿਆ ਸਮਾਨ ਜਿਹੜਾ ਖਰੀਦਾ ਉਹਦਾ ਨੀ ਪਤਾ ਸੋ ਆਪਾਂ ਇਸ ਡਿਟੇਲ ਤੇ ਨਹੀਂ ਜਾਵਾਂਗੇ ਕਿਉਂਕਿ ਆਪਣਾ ਪਾਸਾ ਹੋਰ ਚੜਾ ਜਾਓ ਸਾਡੇ ਜਿਹੜੇ ਬੰਦੇ ਕਹਿੰਦੇ ਨੇ ਕਿ ਅਸੀਂ ਬੜੇ ਤੁਸੀਂ ਐਂ ਕਰੋ ਛੱਡੋ ਯੂਨੀਵਰਸਿਟੀ ਦੇ ਕਾਲਜਾਂ ਦੇ ਕਿਸੇ ਲੈਕਚਰ ਤੋਂ ਇਹ ਕਹਾ ਕੇ ਦਿਖਾਓ ਵੀ 58 ਸਾਲ ਤੇ ਪੱਕਾ ਰਿਟਾਇਰ ਕਰ ਦੇਣਾ ਚਾਹੀਦਾ ਨਵੇਂ ਬੱਚੇ ਨੂੰ ਨੌਕਰੀ ਦਿਓ
1: 70 ਦੇ ਲਈ ਜਾਂਦੇ ਨੇ
0: ਤੇ ਫਿਰ ਮੈਂ ਕਿਉਂ ਕਹਿਣਾ ਦਰਖਤ ਵੀ ਅੱਧੇ ਪੱਤੇ ਛੱਡ ਦਿੰਦੇ ਨੇ ਉਹ ਕਹਿੰਦੇ ਅਸੀਂ ਕਾਮਰੇਡ ਹਾਂ ਸਾਰੇ ਕਾਮਰੇਡ ਸਾਰੇ ਸਿੱਖੇ ਇਸ ਗੱਲ ਤੇ ਇਕੱਠੇ ਨੇ ਸਾਰੇ ਰਿਜ਼ਲਟ ਵਾਲੇ ਵੀ ਇਸ ਤੇ ਇਕੱਠੇ ਨੇ ਮੈਨੂੰ ਦੱਸ ਦੋ ਜੇ ਤੁਸੀਂ ਨਵਿਆਂ ਨੂੰ ਜਗ੍ਹਾ ਨਹੀਂ ਦਿਓਗੇ ਤੇ ਪੁਰਾਣਿਆਂ ਪੁਰਾਣੇ ਜਗ੍ਹਾ ਨਹੀਂ ਛੱਡਣਗੇ ਨਵਿਆਂ ਨੂੰ ਕਿੱਥੇ ਜਗ੍ਹਾ ਮਿਲੇਗੀ ਇਹਦੂ ਤਾਂ ਸਾਡਾ ਅਨਪੜ੍ਹ ਚੰਗਾ ਸੀ ਸਮਾਜ ਸੋ ਇਹ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਏਦਾਂ ਹੀ ਤਨਖਾਹਾਂ ਦਾ ਸਾਨੂੰ ਹੀ ਦੇਈ ਜਾਓ ਪੈਸੇ ਤੁਹਾਨੂੰ ਐਂ ਪਤਾ ਵੀ ਪੰਜਾਬ ਦਾ ਜਿੰਨਾ ਟੋਟਲ ਟੈਕਸ ਇਕੱਠਾ ਹੁੰਦਾ ਸਣੇ GST ਚੋਂ ਜਿਹੜਾ ਸਾਡਾ ਹਿੱਸਾ ਹੁੰਦਾ ਸਣੇ ਵੈਟ ਦਾ ਸਣੇ ਸ਼ਰਾਬ ਦਾ 10-12 ਹਜ਼ਾਰ ਕਰੋੜ ਸਣੇ ਪੈਟਰੋਲ ਦਾ ਸਣੇ ਜਿਹੜੇ ਆਹ ਆਪਣੇ ਪੈਸੇਂਜਰ ਟੈਕਸ ਲੱਗਦਾ ਸਣੇ ਬਿਜਲੀ ਤੇ ਜਿਹੜਾ ਟੈਕਸ ਲੱਗਦਾ ਸਾਰੇ ਟੈਕਸ ਰਲਾ ਕੇ 58,000-59,000 ਰੁਪਏ ਇਕੱਠਾ ਹੁੰਦਾ ਜਿੰਨਾ ਚਿਰ ਅਜੇ ਏਰੀਆ ਰੂਰੀਆ ਮਿਲਣ ਦਾ ਝਗੜਾ ਨਹੀਂ ਪਿਆ ਸੀ ਚੇ ਬੀਡੀਏ ਦੀਆਂ ਕਿਸ਼ਤਾਂ ਆਹ ਵੀ ਲਾਓ ਐਂ ਵੀ ਲਾਓ ਉਦੋਂ ਤੱਕ 54,800 ਕਰੋੜ ਰੁਪਇਆ ਕੱਢਾ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਤੇ ਤਨਖਾਹਾਂ ਤੇ ਜਾ ਰਿਹਾ ਉਹ ਮੁਲਾਜ਼ਮ ਤੇ ਪੈਨਸ਼ਨ 6 ਲੱਖ ਬੰਦਾ 4 ਲੱਖ ਘਰਾਂ ਚ ਰਹਿੰਦਾ ਮੈਨੂੰ ਕੋਈ ਬੰਦਾ ਇਹ ਗੱਲ ਦਾ ਜਵਾਬ ਦੇਵੇ ਵੀ ਜੇ ਸਾਰਾ ਪੈਸਾ ਜਿੰਨਾ ਟੈਕਸ ਪੰਜਾਬ ਚ ਇਕੱਠਾ ਹੁੰਦਾ ਆ ਇਹਨਾਂ ਨੂੰ ਦੇ ਦੇਣਾ ਜਿੰਨਾ ਚੋਂ ਜਿਹੜੇ ਮੈਨੂੰ ਤਾਂ ਲੱਗਦਾ ਬੱਚੇ ਦਾ ਕੰਮ ਇਹ ਵੀ ਨਹੀਂ ਕਰਦੇ ਲੋਕਾਂ ਤੋਂ ਬੁਰਾ ਦੇਖਦੇ ਨੇ ਅਗਲੀ ਗੱਲ ਹੁਣ ਅਸੀਂ ਕਹਿੰਦੇ ਹਾਂ ਤੁਸੀਂ ਕਿੱਥੇ ਜਾ ਰਹੋ ਨੌਜਵਾਨ ਬਾਹਰ ਜਾਂਦੇ ਨੇ ਜੀ ਇਹ ਕੁਛ ਨਹੀਂ ਕਰਦੇ ਜੀ ਇਹ ਫਲਾਣਾ ਨਹੀਂ ਕਰਦੇ ਭਾਈ ਨੌਜਵਾਨ ਕੀ ਕਰਨ ਜਿੱਥੇ ਉਹ ਜਾਂਦਾ ਉਹਨੂੰ ਖੇਡ ਦੇ ਮੂੰਹ ਚੱਕਿਆ ਭਾਈ 15-20 ਸਾਲ ਦਾ ਮੁੰਡਾ ਕੁੜੀ ਬੜੇ ਉਹ ਸੈਂਟੀਮੈਂਟਲ ਹੁੰਦੇ ਨੇ ਅੱਗੇ ਅਸੀਂ ਬਚਪਨ ਚ ਸਾਡੀ ਅਨਪੜ੍ਹ ਮਾਂ ਕਹਿਣੀ ਹੁੰਦੀ ਪੁੱਤ ਜਦ ਧੀ ਦੀ ਮਾਂ ਦੀ ਜੁੱਤੀ ਧੀ ਦੇ ਪੈਰ ਚ ਆਉਣ ਲੱਗ ਜੇ ਉਦੋਂ ਮਾਂ ਉਹਨੂੰ ਸਹੇਲੀ ਸਮਝੇ
1: ਬਿਲਕੁਲ
0: ਜਦ ਪੁੱਤਰ ਦੀ ਜੁੱਤੀ ਬਾਪ ਦੇ ਪੈਰ ਬਾਪ ਦੀ ਪੁੱਤਰ ਦੇ ਪੈਰ ਚ ਆਉਣ ਲੱਗ ਜੇ ਉਹਨੂੰ ਦੋਸਤ ਸਮਝੇ ਇਹ ਚ ਸਾਡਾ ਟੀਚਰ ਦੋਸਤ ਸਮਝਣ ਨੂੰ ਤਿਆਰ ਨਹੀਂ ਅਸੀਂ ਉਹਨਾਂ ਟੀਚਰ ਨੂੰ ਮਿਲੇ ਹੋਏ ਹਾਂ ਉਹ ਏਜੰਟ ਨੂੰ ਇਸੇ ਟੀਚਰ ਦਾ ਡੰਡਾ ਫੇਰਦਾ ਬੱਚਾ ਬਾਹਰ ਨਹੀਂ ਜਾਊ ਦਫ਼ਤਰ ਜਾਂਦੇ ਓਏ ਕਿੱਧਰ ਆਏ ਆ ਕਿਸੇ ਨੇ ਕਦੇ ਮੂੰਹ ਸਿੱਧੇ ਮੂੰਹ ਗੱਲ ਕਰਦਾ ਮੇਰੇ ਵਰਗੇ 78 ਸਾਲ ਦੀ ਉਮਰ ਹੋਣ ਵਾਲੀ ਹੈ ਮੇਰੇ ਵਰਗੇ ਨੂੰ ਕਹਿੰਦੇ ਗੁੱਸਾ ਆ ਜਾਂਦਾ ਵੀ ਇਹ ਬੰਦੇ ਨੇ ਕੀ ਹੈ
1: ਬਣਾ ਕੇ ਰੱਖਦੇ ਨੇ
0: ਵਿਦਿਆਰਥੀ ਨੂੰ ਤਾਂ ਫਿਰ ਵਿਚਾਰੇ ਨੂੰ ਔਖਾ ਹੋਣਾ ਹੀ ਹੈ ਜਿਹੜੀਆਂ ਜਥੇਬੰਦੀਆਂ ਨੇ ਕਹਿਣ ਨੂੰ ਜੋ ਮਰਜ਼ੀ ਕਹੀਏ ਉਹ ਆਪਦੇ ਗਰੁੱਪ ਦੇ ਮਸਲੇ ਤਾਂ ਭਾਵੇਂ ਹੱਲ ਕਰਨ ਉਹ ਓਵਰਆਲ ਨਹੀਂ ਲੈਂਦੇ ਵੀ ਤੈਅ ਹੋ ਕਿਉਂ ਰਿਹਾ ਸਵਾਲ ਤਾਂ ਪਾਰਟੀਆਂ ਨੇ ਤੁਸੀਂ ਦੱਸੋ ਹਰੇਕ ਪਾਰਟੀ ਕਹਿੰਦੇ ਕਰਪਸ਼ਨ ਦੂਰ ਕਰਾਂਗੇ ਘਟਾਈ ਵੀ ਦੂਰ ਤਾਂ ਹੋਣੀ ਨੀ ਘਟਾਈ ਕਿਸੇ ਨੇ ਸੋ ਆਪਾਂ ਇਹ ਗੱਲ ਸਮਝੀਏ ਤੁਸੀਂ ਪ੍ਰਸ਼ਾਸਨ ਚੰਗਾ ਦੇਣਾ ਤੁਸੀਂ ਨੀਤੀਆਂ ਏਦਾਂ ਬਣਾਓ ਉਹ ਕੋਈ ਨਹੀਂ ਬਣਾ ਰਿਹਾ ਹੁਣ ਸਾਡੀ ਸਿਆਸਤ ਚ ਕੀ ਆ ਗਏ ਨਾਇਕ ਉਹ ਫਲਾਣਾ ਹੁਣ ਸੁਖਪਾਲ ਖਹਿਰਾ ਬਣ ਜੂ ਹੁਣ ਭਗਵੰਤ ਮਾਨ ਬਣੂ ਹੁਣ ਕੇਜਰੀਵਾਲ ਤਾਂ ਨੀ ਆਜੂ ਹੁਣ ਅਮਨ ਅਰੋੜੇ ਨੂੰ ਦੇਣਗੇ
1: ਅੰਮ੍ਰਿਤਪਾਲ
0: ਹੁਣ ਅੰਮ੍ਰਿਤਪਾਲ ਆਜੂਗਾ ਹੁਣ ਸੁਖਬੀਰ ਬਾਦਲ ਆਊਗਾ ਤੇ ਉਹ ਨਾਮ ਕੱਡੇ ਕੱਡੇ ਦਾ ਲਈ ਜਾਂਦੇ ਨੇ ਵੀ ਫਲਾਣਾ ਆਊ ਫਲਾਣਾ ਆਊ ਯਾਨੀ ਕਿ ਬੰਦੇ ਕੁਛ ਨੀ ਲੋਕ ਮਾਈਨਸ ਨੇ ਸੋ ਜਦ ਤੁਸੀਂ ਅਸੀਂ PM ਨੂੰ ਤਕੜਾ ਕਰਤਾ ਉੱਤੇ ਇੱਥੇ CM ਨੂੰ ਤਕੜਾ ਕਰਤਾ ਬਾਕੀ ਤਾਂ ਸਾਡੇ ਵਜ਼ਾਰਤ ਦੀ ਨੀ ਕੋਈ ਪੁੱਛਦਾ ਲੋਕਾਂ ਦੀ ਤਾਂ ਰਹਿ ਕਾਹਦੀ ਲੈਣੀ ਹੈ ਸੋ ਇਸ ਕਰਕੇ ਅਸੀਂ ਕਿਤੇ ਨਾ ਕਿਤੇ ਅਸੀਂ ਭੀੜ ਤੰਤਰ ਬਣਾ ਰਹੇ ਹਾਂ ਔਰ ਉਹ ਜਿਹੜੀ ਰਾਜ ਕਰਨ ਵਾਲੀ ਜਮਾਤ ਹੈ ਉਹਨੂੰ ਭੀੜ ਤੰਤਰ ਦਾ ਫਾਇਦਾ ਹੈ ਲੋਕ ਲੜੀ ਜਾਣ ਆਪਸ ਵਿੱਚ ਗੋਲਾਂ ਕੱਢੀ ਜਾਣ ਕੁੱਟੀ ਜਾਣ ਲਾ ਐਂਡ ਆਰਡਰ ਦੀ ਗੱਲ ਕਰਦੇ ਨੇ ਉਹਦੇ 'ਚ ਉਹਨਾਂ ਨੂੰ ਕੁੱਟਣ ਦਾ ਮੌਕਾ ਮਿਲਦਾ ਜਦ ਅਸੀਂ ਸਮਾਜ ਸ਼ਾਸਤਰ ਦੇ ਤੌਰ 'ਤੇ ਦੇਖਦੇ ਹਾਂ ਜੇ ਅਸੀਂ ਰਾਜਨੀਤੀ ਸ਼ਾਸਤਰ ਦੇ ਤੌਰ 'ਤੇ ਦੇਖਦੇ ਹਾਂ ਜਿਹੜੀ ਸਟੇਟ ਹੈ ਸਟੇਟ ਦੇ ਕੋਲ ਅਧਿਕਾਰ ਹੈ ਜ਼ੁਲਮ ਕਰਨ ਦਾ ਇੱਕ ਸਟੇਟ ਹੀ ਹੈ ਜਿਹੜੀ ਬੰਦੇ ਨੂੰ ਮਾਰ ਸਕਦੀ
1: ਬਿਲਕੁਲ
0: ਤੇ ਇਹ ਕਹਿ ਸਕਦੇ ਇਨਸਾਫ਼ ਕਰਿਆ ਬੰਦੇ ਨੂੰ ਮਾਰ ਕੇ ਕਹਿ ਸਕਦੇ ਇਨਸਾਫ਼ ਕਰਿਆ ਹੋਰ ਕਿਸੇ ਕੋਲ ਕਹੇ ਅਧਿਕਾਰ ਨਹੀਂ ਠੀਕ ਹੈ ਉਹ ਸਟੇਟ ਖੁਸ਼ ਹੁੰਦੀ ਹੈ ਜਾਂ ਲੋਕ ਆਪਾ ਝਾਪੀ ਕਰਦੇ ਨੇ ਕਹਿੰਦੇ ਹੁਣ ਡੰਡਾ ਫੇਰਨ ਦਾ ਮੌਕਾ ਹੈ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰੀ ਕਿਉਂ ਨੀ ਉਦੋਂ ਫੇਰ ਸਕਿਆ ਡੰਡਾ ਕਿਉਂਕਿ ਉਹਨਾਂ ਨੇ ਡੰਡਾ ਫੇਰਨ ਦਾ ਮੌਕਾ ਨਹੀਂ ਦਿੱਤਾ ਨਹੀਂ ਡੰਡਾ ਫਿਰ ਜਾਂਦਾ ਹੁਣ ਫੇਰ ਇਹੀ ਹੈ ਕਿਉਂਕਿ ਇਹਨਾਂ ਨੇ ਮੌਕਾ ਦਿੱਤਾ ਸੋ ਇਸ ਕਰਕੇ ਆਪਾਂ ਗੱਲ ਸਮਝੀਏ ਕਿ ਸਮਾਜ ਸੜਕਾਂ ਤੇ ਰਾਮ ਨਰ ਲੋਹੀਆ ਨੇ ਕਿਹਾ ਸੀ ਕਹਿੰਦਾ ਜਿੱਦਾਂ ਦੇਸ਼ ਦੀਆਂ ਸੜਕਾਂ ਸੁੰਜੀਆਂ ਹੋਣਗੀਆਂ ਉਦੇ ਦੇਸ਼ ਦੀ ਸੰਸਦ ਬੇਲਗਾਮ ਹੋ ਜਾਏਗੀ ਉਹ ਸੱਚਮੁੱਚ ਬੇਲਗਾਮ ਹੋ ਰਹੀ ਹੈ ਅਸੀਂ ਸਿਆਸਤ ਦੇ ਵਿੱਚ ਅਸੀਂ ਇਨਸਾਫ਼ ਦੇ ਹੁਣ ਜਿਹੜੇ ਸਿਆਸੀ ਕੰਮ ਨੇ ਅੱਜ ਹੀ ਮੈਂ ਇੱਕ ਨਾ ਟਾਈਮ ਫਿਕਸ ਕਰ ਰਿਹਾ ਮੈਂ ਜਦ ਵੀ ਆਇਆ ਫਿਰ ਪੂਜਾ ਸਾਹਿਬ ਨੇ ਆਪਦੀ ਗੱਡੀ ਵੱਲ ਕੇ ਭੇਜੀ ਮੈਨੂੰ ਛੱਡਣ ਵਾਸਤੇ ਜਦ ਅਸੀਂ ਇਸ ਗੱਲ ਦੇ ਉੱਤੇ ਆ ਗਏ ਵੀ ਜਿਹੜਾ ਸਿਆਸੀ ਕੰਮ ਹੈ ਉਹ ਅਸੀਂ ਕੋਰਟਾਂ ਰਾਹੀਂ ਹੱਲ ਕਰਨ ਲੱਗ ਗਏ ਕਿਸੇ ਨੇ ਸਵਾਲ ਕਰਦਾ ਕਹਿੰਦੇ ਜੱਸਾ ਜੇ ਨਹੀਂ ਭੇਜਿਆ ਕੋਰਟ ਚ ਜਾ ਸਕਦੇ ਹੁਣ ਕੋਰਟ ਜੱਸਾ ਭੇਜਣ ਵਾਸਤੇ ਇਜਾਜ਼ਤ ਦੇਗੀ ਕਿਸਾਨਾਂ ਨੂੰ ਵੀ ਕੋਰਟ ਜਾਓ ਕਿਸਾਨਾਂ ਕਹਿੰਦੇ ਅਸੀਂ ਨੀ ਜਾਣਾ ਚੰਗੇ ਰਹੇ ਹੋ ਆਹ ਵੋਟਾਂ ਤੇ SIR ਤੇ ਕੋਰਟ ਚ ਭੇਜ ਦਓ ਜੀ ਕੋਰਟ ਨੇ ਕੀ

0: ਰਿਟਰਨ ਕਰੀ ਬਲਕਿ ਤਾਂ ਕੋਰਟ ਛੱਡਿਆ ਆ ਸੀ ਜਿਹੜੀ ਸਥਾਪਤੀ ਨੂੰ ਸ਼ਹਿ ਦੇਣੀ ਹੈ ਉਹ ਕੋਰਟਾਂ ਨੇ ਉਹ ਬਿਲਕੁਲ ਅਸੀਂ ਆ ਅਸੀਂ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਬਦਲਾ ਲਿਆਉਣਾ ਹੈ ਉਹ ਸਭ ਤੋਂ ਜ਼ਿਆਦਾ ਕੋਰਟਾਂ 'ਚ ਗਏ ਨੇ ਜਿੰਨੇ ਕੋਰਟਾਂ 'ਚ ਮੁਲਾਜ਼ਮਾਂ ਦੇ ਰਿਟਰਨ ਸਾਰੇ ਦੇ ਸਾਰੇ ਲੈਫਟਿਸਟਾਂ ਨੇ ਪਹਿਲਾਂ ਪਾਏ ਨੇ
1: ਲੋਕ ਆਪਣੇ ਅੱਕੇ ਤਾਂ ਪਏ ਨੇ ਪਰ ਉਵੇਂ ਕਰ ਨਹੀਂ ਰਹੇ ਹੁਣ ਉਹਦੇ ਲਈ ਮੂਵਮੈਂਟ ਨੇਗਾ ਆਰਚਾ ਜਾਂ ਤਾਂ
0: ਨਹੀਂ ਮੂਵਮੈਂਟਾਂ ਨੇ ਤਾਂ ਉਹ ਬੰਦ ਕਰੇ ਨੇ ਤੁਸੀਂ ਕਹਿੰਦੇ ਲਗਾ ਆਰਚਾ ਮੂਵਮੈਂਟਾਂ ਨੇ ਤਾਂ ਬੰਦ ਕਰੇ ਨੇ ਆਹ ਹੁਣ ਇੱਕ ਪਹਿਲਾਂ ਕਿਸਾਨ ਅੰਦੋਲਨ ਸੀ ਮੈਨੂੰ ਅਜੇ ਵੀ ਯਕੀਨ ਹੈ ਵੀ ਪੰਜਾਬ 'ਚ ਹੁਣ ਨਾ ਤਾਂ ਅਕਾਲੀਆਂ ਨੇ ਕੁਛ ਕਰਨਾ ਕਾਮਰੇਡਾਂ ਦਾ ਤਾਂ ਬੈਸਿਕ ਮਤਲਬ ਤੁਹਾਨੂੰ ਪਤਾ ਹੀ ਹੈ ਜੋ ਕੁਛ ਮੇਰੇ ਤੋਂ ਕਾਹਨੂੰ ਕਹਾਉਣੇ ਬਾਰ ਬਾਰ ਅਗਲੇ ਕਹਿਣਗੇ ਯਾਰ ਸਾਨੂੰ ਐਵੇਂ ਰੋਜ਼ ਹੀ ਤੰਗ ਕਰਦਾ ਬਾਕੀ ਜਿਹੜੇ ਹੈਗੇ ਨੇ ਆਪਣੇ ਕਾਂਗਰਸ ਵਾਲੇ ਉਹਨਾਂ ਦਾ ਵੀ ਤੁਹਾਨੂੰ ਹਾਲ ਪਤਾ ਹੀ ਹੈ ਸੋ ਇੱਕ ਕਿਸਾਨ ਅੰਦੋਲਨ ਨੇ ਇੱਕ ਦੁਨੀਆਂ ਨੂੰ ਉਦਾਹਰਨ ਦਿੱਤੀ ਹੈ ਜਿਹੜੀ ਲੈਫਟਿਸਟ ਸਮਝ ਨਹੀਂ ਸਕੇ ਉਹ ਕੀ ਦਿੱਤੀ ਹੈ ਇੱਕ ਤਾਂ 32 ਜਥੇਬੰਦੀਆਂ ਚਾਹੇ ਕੋਈ ਛੋਟੀ ਹੈ ਚਾਹੇ ਵੱਡੀ ਹੈ ਹਰੇਕ ਦਾ ਇੱਕ ਨਵਾਂ ਦਾ ਫਿਰ ਕੋਸ਼ਿਸ਼ ਹੋਏਗੀ ਕਿ ਸਰਬਸੰਮਤੀ ਨਾਲ ਫੈਸਲੇ ਹੋਣ ਨਹੀਂ ਤਾਂ ਬਹੁਤ ਸੰਮਤੀ ਨਾਲ ਫਿਰ ਇਹ ਹੋ ਗਈ ਵੀ ਜੇ ਵੱਡੇ ਤੋਂ ਵੱਡਾ ਲੀਡਰ ਵੀ ਗਲਤੀ ਕਰਦਾ ਉਹ ਮਾਫ਼ੀ ਮੰਗੇਗਾ ਜਾਂ ਉਹਨੂੰ ਸਜ਼ਾ ਦਿੱਤੀ ਜਾਏਗੀ ਰਾਜੇਵਾਲ ਨੇ ਚਾਹੇ ਉਹਦੀ ਗਲਤੀ ਮੇਰੇ ਹਿਸਾਬ ਨਾਲ ਉਹ ਗਲਤੀ ਅਜੇ ਵੀ ਨਹੀਂ ਸੀ ਪਰ ਉਹਨੇ ਸਜ਼ਾ ਖਾਧੀ ਨਾ ਇਹ ਉਹਨਾਂ ਨੇ ਇੱਕ ਦੂਜਾ ਰਹਿ ਕਰਕੇ ਉਹ ਜਾਂਦੇ ਰਹੇ ਉੱਥੇ ਸਰਕਾਰ ਦੀ ਕਮੇਟੀ 'ਚ 22 ਮੀਟਿੰਗਾਂ ਹੋਈਆਂ ਉਹ ਇੱਕ ਵੀ ਮੀਟਿੰਗ 'ਚ ਸੋ ਕਾਲਡ ਬੁੱਧੀਜੀਵੀ ਸੋ ਕਾਲਡ ਐਕਸਪਰਟ ਨੂੰ ਨਹੀਂ ਲੈ ਕੇ ਗਏ ਔਰ ਉਹਨਾਂ ਦੇ ਕੰਨ ਕੁੱਤਰ ਕੇ ਆਉਂਦੇ ਸੀ ਉੱਥੇ ਕਿਉਂਕਿ ਉਹਨਾਂ ਨੇ ਆਪ ਸਮਝੀ ਗੱਲ ਜਦ ਆਪ ਸਮਝਦਾ ਬੰਦਾ ਉਦੋਂ ਠੀਕ ਕਰਦਾ ਕਹਿੰਦੇ ਆਪ ਮਰੇ ਬਿਨਾਂ ਕੌਣ ਸੁਰਗ ਨੂੰ ਜਾਵੇ ਸੋ ਉਹਨਾਂ ਨੇ ਉਹ ਦੂਜੀ ਐਸਟੈਬਲਿਸ਼ ਕਰੀ ਇਕੱਠੇ ਹੋਣ ਦੀ ਕਰੀ ਉਹਨਾਂ ਨੇ ਭੜਕਾ 'ਚ ਨਹੀਂ ਆਏ ਉਹ ਅਦਾਲਤ 'ਚ ਨਹੀਂ ਗਏ ਬਥੇਰਾ ਜ਼ੋਰ ਲਾਇਆ
1: ਲੱਖ ਖਾਮੀਆਂ ਹੋਣ ਦੇ ਬਾਵਜੂਦ ਵੀ ਉਹ ਬਹੁਤ ਵਧੀਆ ਚਲਾਇਆ
0: ਮੂਵਮੈਂਟ ਨੇ ਪੂਰੀ ਦੁਨੀਆਂ ਨੂੰ ਦੱਸਿਆ ਵੀ ਆਹ ਤਰੀਕਾ ਇੱਥੇ ਪੰਜਾਬ 'ਚ ਹੋਰ ਕੋਈ ਮੂਵਮੈਂਟ ਨਹੀਂ ਹੈ ਹੁਣ ਜਿਹੜੀ ਇੱਕ ਦੇਸ਼ ਦੇ ਵਿੱਚ ਕੋਈ ਚੰਗਾ ਕਹੇ ਮਾੜਾ ਕਹੇ ਉਹ ਰਾਹੁਲ ਗਾਂਧੀ ਕਰ ਰਿਹਾ ਆਹ ਜਿਹੜੀ ਉਹਨੇ ਕਰੀ ਪਹਿਲਾਂ ਯਾਤਰਾ ਕਰੀਆ ਦੋ ਹੁਣ ਉਹ ਇੱਥੇ ਆ ਕੇ ਗਿਆ ਫਿਰ ਉਹ ਹੁਣ ਵੋਟ ਚੋਰੀ ਦਾ ਜਿਹੜਾ ਮੈਂ ਤਾਂ ਕਿਉਂਕਿ ਮੈਂ ਐਨਾਲਿਸਿਸ ਜਿਹੜੀ ਹੁਣ ਤੁਹਾਨੂੰ ਆਖਿਆ ਨਾ ਮੇਰੀ ਐਨਾਲਿਸਿਸ ਇਹੀ ਚੱਲ ਰਹੀ ਹੈ ਥੋੜੇ ਆਉਣ ਤੋਂ ਪਹਿਲਾਂ ਮੈਂ ਇੰਟਰਵਿਊ ਦੇ ਕੇ ਹਟਿਆ ਦਿੱਲੀ ਦੀਆਂ ਚੋਣਾਂ ਤੇ ਆਪ ਵਾਲਿਆਂ ਨੇ ਕੁਛ ਕਿਹਾ ਸੀ 5 ਮਿੰਟ ਪਹਿਲਾਂ ਹੀ ਖਤਮ ਵਿਹਲੀ ਹੋਈ ਸੀ ਵਿਹਲਾ ਹੋਈ ਸੀ ਮੈਂ ਤੇ ਉਹਦੇ ਵਿੱਚ ਕੀ ਹੈ ਕਿ ਉਹ ਇੱਕ ਮੂਵਮੈਂਟ ਇਹ ਚਲਾ ਰਿਹਾ ਹੈ ਕਿ ਦੇਸ਼ ਦੇ ਵਿੱਚ ਸਾਰਾ ਕੁਛ ਕੱਲੇ ਕਾਰਪੋਰੇਟ ਦਾ ਨਹੀਂ ਲੋਕਾਂ ਦਾ ਵੀ ਇੱਕ ਹਿੱਸਾ ਦੂਜਾ ਉਹ ਚਲਾ ਰਿਹਾ ਵੀ ਜਿਹਨੇ ਆਰ ਐਸ ਐਸ ਜਾਣਾ ਉਹ ਸਾਡੇ ਕੋਲ ਆਓ ਹੀ ਨਾ ਕਾਂਗਰਸੀ ਜਾਓ ਚੜੇ ਜਾਓ ਆਰ ਐਸ ਐਸ ਨਾਲ ਤੁਹਾਨੂੰ ਲੜਨਾ ਪਊ ਕਿਉਂਕਿ ਇਹ ਦੇਸ਼ ਨੂੰ ਡਿਵਾਈਡ ਕਰਦਾ
1: ਡਿਵਾਈਡ ਕਰਦਾ
0: ਇਹ ਲੋਕਾਂ ਨੂੰ ਵੰਡਦਾ ਜੇ ਤੁਸੀਂ ਲੋਕਾਂ ਨੂੰ ਵੰਡੋਗੇ ਤਾਂ ਧਰਤੀ ਇਕੱਠੀ ਨਹੀਂ ਰਹਿਣੀ ਜੇ ਦੋ ਭਰਾਵਾਂ ਦਾ ਝਗੜਾ ਪੈ ਜਾਏ ਨਾ ਭੈਣ ਭਰਾਵਾਂ ਦਾ ਦੋ ਸਾਂਝੀਆਂ ਦਾ ਉਹ ਇਕੱਠਾ ਰਹਿ ਹੀ ਨਹੀਂ ਸਕਦਾ ਤੁਸੀਂ ਦੋ ਵਕੀਲ ਹੋਵੋ ਇਕੱਠੇ ਕੰਮ ਕਰਦੇ ਤੁਹਾਡਾ ਝਗੜਾ ਪੈ ਜਾਏ ਆਪਸ ਵਿੱਚ ਫਿਰ ਦੋ ਦਫ਼ਤਰ ਹੀ ਬਣਨਗੇ ਵੱਖਰੇ ਇੱਕ ਨਹੀਂ ਰਹਿ ਸਕਦਾ ਪੂਜਾ ਪਾਠ ਵਾਲਾਂ ਦਾ ਵੀ ਇਹੀ ਹਾਲ ਹੈ
1: ਬਿਲਕੁਲ
0: ਆਪਦੇ ਜਜਮਾਨ ਵੀ ਵੰਡਣੇ ਪੈਂਦੇ ਨੇ ਸੋ ਜਦ ਲੋਕਾਂ ਦੇ ਮਨਾਂ 'ਚ ਫਰਕ ਪੈ ਗਿਆ ਜੇ ਮੀਆਂ ਬੀਵੀ ਦੇ ਫਰਕ ਪੈ ਗਏ ਫਿਰ ਤਣਾਅ ਕੀ ਹੁੰਦਾ ਸੋ ਜੇ ਤੁਸੀਂ ਆਪ ਹੀ ਉਹਦੇ 'ਚ ਫਰਕ ਪਾਉਣਾ ਜਿਹੜੇ ਮਾਂ ਬਾਪ ਨਵਾਂ ਨਵਾਂ ਬੱਚੇ ਦਾ ਵਿਆਹ ਹੋਇਆ ਹੋਵੇ ਉਹਨਾਂ ਨੂੰ ਉਹਨਾਂ ਦਾ ਸੂਨ ਖੜਕਾ ਕੇ ਰੱਖਣਗੇ ਫਿਰ ਤਲਾਕ ਦਾ ਸਾਹਮਣਾ ਹੀ ਕਰ ਰਹੇ ਨੇ ਇੱਦਾਂ ਹੀ ਜਿਹੜੇ ਸਾਡੇ ਉੱਤੇ ਬੈਠੇ ਨੇ ਚਲਾ ਰਹੇ ਨੇ ਦੇਸ਼ ਨੂੰ ਜੇ ਉਹ ਲੋਕਾਂ ਨੂੰ ਹਿੰਦੂ ਮੁਸਲਮਾਨ ਸਿੱਖ ਇਸਾਈ ਦੇ ਨਾਂ ਤੇ ਲੜਾਉਣਗੇ ਇੱਦਾਂ ਜਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੇ ਅਦਾਰੇ ਨੇ ਜੋ ਆਪਦੇ ਇੰਪਲਾਈਜ਼ ਨੂੰ ਲੜਾ ਕੇ ਰੱਖਣਗੇ ਉਹ ਦੇਖਣ ਨੂੰ ਵਕਤੀ ਤੌਰ ਤੇ ਠੀਕ ਲੱਗਦਾ ਹੁੰਦਾ ਪਰ ਇਹ ਹੁੰਦਾ ਗਲਤ ਹੈ ਇਹ ਗੱਲ ਮੈਂ ਬਾਬਰ ਕੇ ਤਾਂ ਕਹਿ ਰਿਹਾ ਕਿ ਮੈਂ ਥਾਂ ਥਾਂ ਤੇ ਰਿਹਾ ਤੇ ਮੈਂ ਕਦੇ ਨੀ ਇਹ ਗਰੁੱਪ ਦੀ ਹੋਣ ਦਿੰਦਾ
1: ਰਾਹੁਲ ਗਾਂਧੀ ਦੇ ਸਰੋਪੇ ਦਾ ਵੀ ਬੜਾ ਵਿਰੋਧ ਹੋਇਆ ਜੀ
0: ਉਹ ਤਾਂ ਵਿਰੋਧ ਜਿਹੜਾ ਹੈਗਾ ਨਾ ਉਹ ਤਾਂ ਵੈਸੇ ਸਿੱਖੀ ਦੇ ਹਿਸਾਬ ਨਾਲ ਵੀ ਉਲਟਾ ਵਿਰੋਧ ਮਲੇਰਕੋਟ ਚ ਗੁਰਦੁਆਰਾ ਹਾ ਦਾ ਨਾਰਾ ਕਿਉਂ ਬਣਿਆ ਉਹ ਮੁਹੰਮਦ ਸ਼ੇਰ ਮੁਹੰਮਦ ਖਾਂ ਨਵਾਬ ਸਿੰਘ ਮਲੇਰਕੋਟ ਦਾ ਜਦ ਇਹ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ
1: ਉਹਨਾਂ ਨੇ ਹਾ ਦਾ ਨਾਰਾ ਮਾਰਿਆ
0: ਉਹਨਾਂ ਨੇ ਕਿਹਾ ਨਹੀਂ ਤੁਸੀਂ ਹਾ ਦਾ ਨਾਰਾ ਉਹਨਾਂ ਨੇ ਕਿਹਾ ਵੀ ਸਾਡਾ ਕੁਰਾਨ ਦੀ ਸ਼ਰ੍ਹਾ ਇਹ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਬੱਚਿਆਂ ਤੋਂ ਬਦਲ ਲਈਏ ਸਾਡੀ ਲੜਾਈ ਗੁਰੂ ਗੋਬਿੰਦ ਸਿੰਘ ਨਾਲ ਹੈ ਉਹਦੇ ਮੈਂ ਵੀ ਵਿਰੁੱਧ ਹਾਂ ਪਰ ਇਹ ਬੱਚਿਆਂ ਨੂੰ ਤਾਂ ਗਲਤ ਹੈ ਉੱਥੇ ਸੋ ਕਾਲਡ ਹਿੰਦੂ ਸੁੱਚਾ ਨੰਦ ਉਹਨੇ ਕਿਹਾ ਇਹ ਤਾਂ ਸੱਪ ਨੇ ਇਹ ਹੁਣੀ ਮਾਰ ਦੋ ਉਹ ਨਹੀਂ ਮੰਨੇ ਫਿਰ ਵੀ ਥੋੜਾ ਆਰਗੂਮੈਂਟ ਹੋਈ ਉਹ ਕਹਿੰਦਾ ਲਓ ਹੁਣੀ ਪੁੱਛਦਾ ਹੁਣ ਉਹ ਪੁੱਛਦਾ ਛੋਟੇ ਨੂੰ ਫਤਿਹ ਸਿੰਘ ਨੂੰ ਕਹਿੰਦੇ ਤੁਹਾਨੂੰ ਛੱਡ ਦੀਏ ਫਿਰ ਕੀ ਕਰੋਗੇ ਕਹਿੰਦੇ ਅਸੀਂ ਇਕੱਠੇ ਕਰਾਂਗੇ ਬੰਦਿਆਂ ਨੂੰ ਤੇ ਤੁਹਾਡੇ ਖਿਲਾਫ਼ ਲੜਾਂਗੇ ਕਹਿੰਦਾ ਦੇਖ ਲਓ ਤਾਂ ਨਹੀਂ ਹੈ ਚਿੰਨੇ ਗਏ ਸੀ ਅੱਜ ਤੱਕ ਅਸੀਂ ਮੰਨਦੇ ਵੀ ਹਾ ਦਾ ਨਾਰਾ ਮਾਰਿਆ ਸੀ ਠੀਕ ਹੈ ਨਾ ਤੇ ਜਿਹਨੇ ਹਾ ਦਾ ਨਾਰਾ ਮਾਰਿਆ ਉਹਨੇ ਕਿਹਨੇ ਮਾਰਿਆ ਕਾਹਦੇ ਵਾਸਤੇ ਮਾਰਿਆ ਕਿ ਬਾਪ ਨਾਲ ਲੜਾਈ ਹੈ ਸਾਡੀ ਬੱਚਿਆਂ ਨਾਲ

0: ਬੱਚਿਆਂ ਨਾਲ ਨਹੀਂ
1: ਠੀਕ ਹੈ ਇੱਥੇ ਪੋਤੇ ਨਾਲ ਲੜਾਈ ਕਰ ਰਹੇ ਨੇ ਹਾਂ ਉਹ ਮਾਂ ਨੂੰ ਤਾਂ ਮਾਰ ਦਿੱਤਾ ਜੇ ਉਹਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਨੂੰ ਅਜੇ ਕੁਛ ਕਹਿ ਵੀ ਨਹੀਂ ਸਕੇ ਸੀ ਇੱਥੇ ਤਾਂ ਮਾਂ ਦਾਦੀ ਨੂੰ ਤਾਂ ਮਾਰ ਹੀ ਦਿੱਤਾ ਨਾ ਉਹਦੀ ਨੂੰ ਠੀਕ ਹੈ ਤੇ ਇਸ ਕਰਕੇ ਸਿੱਖੀ ਦੇ ਇਤਿਹਾਸ ਦਿੱਤਾ ਹੈਗਾ ਉਲਟਾ ਉਹਦੇ ਉਲਟਾ ਉਹ ਕਿਤਾਬ ਪਈ ਹੈ ਸਾਹਮਣੇ ਸਿੱਖ ਇਤਿਹਾਸ ਨਾਂ ਦੀ ਉਹਦੇ ਸਾਰੀ ਗੁਰਬਾਣੀ ਗਲਤ ਜਿਹੜਾ ਸਾਰਾ ਉਹ ਗਲਤ ਇਤਿਹਾਸ ਸਿੱਖ ਇਤਿਹਾਸ ਤੇ ਸਾਰਾ ਕੁਛ ਹੀ ਗਲਤ ਲਿਖਿਆ ਹੋਇਆ ਤੇ ਉਹਦੇ ਉੱਤੇ ਇਹਨਾਂ ਨੂੰ ਜਰਾ ਵੀ ਇਤਰਾਜ਼ ਨਹੀਂ ਏਦੋ ਵੱਡੀ ਬੇਅਦਬੀ ਕੀ ਹੋਊਗੀ
0: ਕਿਹੜੀ ਕਿਤਾਬ ਹੈ ਜੀ
1: ਆ ਸਾਹਮਣੇ ਪਈ ਹੈ ਉਹਦਾ ਨਾਂ ਸਿੱਖ ਇਤਿਹਾਸ ਉੱਤੀ ਜਿੱਦਾਂ ਦੀ ਕਿਤਾਬ ਨਹੀਂ ਲਿਖਦੀ ਸਾਹਮਣੇ ਇੱਕ ਰਿੰਗ ਬਾਈਂਡਿੰਗ ਉੱਤੇ ਪਈ ਹੈ ਉਹਦੇ ਸਾਹਮਣੇ ਲੈਪਟਾਪ ਦੇ ਬੈਗ ਦੇ
0: ਸਿੱਖ ਇਤਿਹਾਸ ਦਾ
1: ਸਿੱਖ ਇਤਿਹਾਸ ਇਹਦਾ ਨਾਂ ਹੈ ਗੁਰੂ ਗੋਬਿੰਦ ਸਿੰਘ ਤਾਂ ਪੁੱਤਰਾਂ ਦੇ ਵਜੋਂ ਖੁਦਕੁਸ਼ੀ ਕਰ ਗਿਆ ਮਾਤਾ ਸੁੰਦਰੀ ਦਾ ਜਵਾਕਾਂ ਨੂੰ ਲੈ ਕੇ ਭੱਜ ਗਈ ਗੁਰੂ ਤੇਗ ਬਹਾਦਰ ਦਾ ਲਟੇਰਾ ਸੀ
0: ਮਤਲਬ ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਹੈ ਤੇ ਇਹਦਾ ਕਿਤੇ ਵਿਰੋਧ ਨਹੀਂ ਹੈ
1: ਉੱਤੇ ਲਿਖਿਆ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਉੱਤੇ ਸੀਲ ਬਣੀ ਹੋਈ ਹੈ ਤੇ ਉਹ ਬੰਦ ਕਰਤੀ ਉਹਦੀ ਵੇਚਣੀ ਤਾਂ ਪਰ ਉਹਨਾਂ ਨੇ ਕਿਤੇ ਕੋਈ ਅਫਸੋਸ ਨਹੀਂ ਕਰਿਆ ਜਦ ਜਿਹੜੇ ਹੁਣ ਬਾਗੀ ਨੇ ਉਹਨਾਂ ਕੋਲ ਲੈ ਕੇ ਗਏ ਦਾਗੀ ਬਾਗੀ ਸਾਰੇ ਹੁਣ ਵੀ 2 ਦਸੰਬਰ ਤੋਂ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਲਿਖ ਕੇ ਭੇਜ ਦੋ ਤੁਸੀਂ ਅਸੀਂ ਲਿਖ ਕੇ ਭੇਜਿਆ ਇੱਥੇ ਬਲਦੇਵ ਸਿੰਘ ਸਿਰਸਾ ਹੋਰਾਂ ਨੇ ਉਹ ਲਾਇਆ ਹੋਇਆ ਸੀ ਧਰਨਾ ਕੋਈ ਨੀ ਬੋਲਿਆ ਕਿਉਂਕਿ ਅੱਜ ਸਾਡੇ ਵਿਦਵਾਨ ਆ ਪਈਆਂ ਨੇ ਇਤਿਹਾਸ ਦੀਆਂ ਕਿਤਾਬਾਂ ਉਹ ਦੋਨੇ ਕਿਤਾਬਾਂ ਉਹਦੇ ਆ ਪਈਆਂ ਨੇ ਇੱਥੇ ਤੇ ਉਹਨਾਂ ਦੋਹਾਂ ਕਿਤਾਬਾਂ ਸਾਰਾ ਇਤਿਹਾਸ ਗਲਤ ਹੈ ਜੇ ਅਸੀਂ ਤੁਸੀਂ ਕਹਿੰਦੇ ਹੋ ਡੋੜੇ ਦਖ ਵਜਾਉਣੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪਹਿਲਾ ਰੋੜੇ ਪੱਟ 27 ਸਾਲ ਅਸੀਂ ਇਤਿਹਾਸ ਤਾਂ ਇਹ ਪੜ੍ਹਾਇਆ ਵੀ ਗੁਰੂ ਗੋਬਿੰਦ ਨਾਨਕ ਦੇਵ ਨੇ ਤਾਂ ਕੋਈ ਧਰਨਾ ਹੀ ਨਹੀਂ ਚਲਾਇਆ ਅਸੀਂ ਇਤਿਹਾਸ ਤਾਂ ਇਹ ਪੜ੍ਹਾਇਆ ਗੁਰੂ ਨਾਨਕ ਦੇਵ ਨੇ ਤਾਂ ਇਹ ਆਪਣਾ ਕਿਸੇ ਧਰਮ ਦਾ ਵਿਰੋਧ ਹੀ ਨਹੀਂ ਕਰਿਆ ਅਸੀਂ ਇਤਿਹਾਸ ਤਾਂ ਇਹ ਪੜ੍ਹਾਇਆ ਉਹਨਾਂ ਤਾਂ ਕਰਮ ਕਾਂਡ ਨੂੰ ਨਾ ਹੀ ਨਹੀਂ ਕਹੀ ਤੇ ਫਿਰ ਅਸੀਂ ਕਿੱਥੋਂ ਲੱਭਦੇ ਹਾਂ ਵੀ ਸਿੱਖੀ ਲੋਕਾਂ ਚ ਆ ਗਏ ਕੀ ਪੰਜ ਕਕਾਰ ਪਹਿਣ ਕੇ ਸਿੱਖੀ ਆਜੂ ਕਾਮਰੇਡ ਆਪਣੀ ਲਾੜ ਪੱਗ ਬੰਨ ਲੈਂਦੇ ਸੀ ਕੀ ਸਿੱਖੀ ਆਜੂ ਦਾੜੀ ਕਟਾ ਲੈਂਦੇ ਸੀ ਸਿਗਰਟਾਂ ਪੀ ਲੈ ਫਿਰ ਸਿੱਖੀ ਆ ਜਾਂਦੇ ਕਾਮਰੇਡ ਲਿਆ ਸਵਾਲ ਇਹ ਹੈ ਤੁਹਾਨੂੰ ਉਹ ਜੀਵਨ ਤੁਸੀਂ ਚਿੱਟੇ ਕੱਪੜੇ ਪਾ ਲਓ ਜਾਂ ਮੈਂ ਤੁਹਾਡੇ ਵਾਲਾ ਕੋਟ ਪਾ ਕੇ ਕਾਲਾ ਅਦਾਲਤ ਚ ਖੜਾ ਹੋਣਾ ਫਿਰ ਮੈਂ ਵਕੀਲ ਬਣ ਜਾਂਗਾ ਪਰ ਤੁਹਾਨੂੰ ਅਦਾਲਤ ਚ ਜਾਣ ਵਾਸਤੇ ਕੋਟ ਪਾਉਣਾ ਹੀ ਪਊਗਾ ਉਹ ਡਰੈਸ ਕੋਡ ਹੈ ਤੁਹਾਡਾ
0: ਬਿਲਕੁਲ
1: ਠੀਕ ਹੈ ਪਰ ਪਾ ਕੇ ਤੁਸੀਂ ਵਕੀਲ ਨਹੀਂ ਬਣ
0: ਸਕਦੇ
1: ਤੁਸੀਂ ਵਕੀਲ ਹੋਣੇ ਚਾਹੀਦੇ ਹੋ ਫਿਰ ਉਹ ਡਰੈਸ ਕੋਡ ਹੈ ਤੁਸੀਂ ਵਕੀਲ ਹੈ ਨੀ ਡਰੈਸ ਕੋਡ ਪਾ ਕੇ ਫਿਰ ਤਾਂ
0: ਜਿਹੜਾ ਡਰੈਸ ਕੋਡ ਪਾਇਆ ਹੋਇਆ ਉਹਦੇ ਫਲਸਫੇ ਦੀ ਤੁਹਾਨੂੰ ਜਾਣਕਾਰੀ ਵੀ ਹੋਣੀ ਚਾਹੀਦੀ ਹੈ
1: ਉਹਦੇ ਸਾਰੇ ਫਲਸਫੇ ਦੀ ਵੀ ਉਹਦੇ ਐਕਚੁਅਲ ਦੀ ਵੀ ਕੀ ਲਿਖਿਆ ਹੋਇਆ
0: ਬਿਲਕੁਲ
1: ਨਹੀਂ ਤੁਸੀਂ ਕਿੰਨਾ ਕੰਮ ਕਰੋਗੇ ਸੋ ਤੁਸੀਂ ਚਿੱਟਾ ਕੋਟ ਪਾ ਕੇ ਖੜ ਜਾਓਗੇ ਆਪਰੇਸ਼ਨ ਥੀਏਟਰ ਵਾਲੇ ਕੱਪੜੇ ਪਾ ਕੇ ਫਿਰ ਆਪਰੇਸ਼ਨ ਕਰ ਦੋਗੇ ਮਰੀਜ਼ ਦਾ
0: ਨਹੀਂ
1: ਮੈਨੂੰ ਡਰਾਈਵਿੰਗ ਨਹੀਂ ਆਉਂਦੀ ਮੈਂ ਡਰਾਈਵਰ ਵਾਲੇ ਕੱਪੜੇ ਪਾ ਕੇ ਗੱਡੀ ਚ ਬਹਿ ਜਾ ਫਿਰ ਮੈਂ ਚਲਾ ਲੂ ਗੱਡੀ
0: ਚਲੋ ਤੈਨੂੰ ਨਹੀਂ ਪਤਾ ਮੈਨੂੰ ਪਤਾ
1: ਕਿੱਤਾ ਜ਼ਿਆਦਾ ਜ਼ਰੂਰੀ ਹੈ ਕਿੱਤੇ ਦੇ ਨਾਲ ਕੋਡ ਜ਼ਰੂਰੀ ਹੈ ਕੋਡ ਕਿੱਤੇ ਵਾਸਤੇ ਹੈ ਨਾ ਕਿ ਕੋਡ ਵਾਸਤੇ ਕਿੱਤਾ ਹੈ ਅਸੀਂ ਇਹ ਇਹ ਪ੍ਰੋਬਲਮ ਸਾਡੀ ਆ ਗਈ ਜਿਵੇਂ ਇਮਤਿਹਾਨ ਬੱਚੇ ਦੀ ਐਵੈਲੂਏਸ਼ਨ ਕਰਨ ਵਾਸਤੇ ਹੈ ਅਸੀਂ ਇਮਤਿਹਾਨ ਨੂੰ ਉਹਦੀ ਪੜ੍ਹਾਈ ਦਾ ਦਰਜਾ ਬਣਾਤਾ ਮੈਂ ਕਈ ਟੀਚਰਾਂ ਨੂੰ ਕਹਿਣਾ ਵੀ ਜਿੰਨੇ ਤੁਸੀਂ ਬੱਚੇ ਦੇ ਅਕਲ ਦੇ ਇੰਚਾਂ ਨੂੰ ਆਪਦੇ ਅਕਲ ਦੇ ਗਜਾਂ ਨਾਲ ਮਿਲਣ ਲੱਗੇ ਫਿਰ ਤਾਂ ਫੇਰ ਹੋਊਗੇ
0: ਹੋਊਗਾ
1: ਉਹ ਤੁਹਾਡੇ ਬਰਾਬਰ ਹੋ ਕੇ ਮਿਲ ਸਕਦਾ ਹੈ
0: ਉਹਨੂੰ ਆਪਦੇ ਐਲਗੋਰਿਥਮ ਨਾਲ ਤੁਸੀਂ ਮਾਪਣ ਲੱਗ
1: ਥੱਲੇ ਡਿੱਗ ਸਾਡੇ ਸਿਸਟਮ ਚ ਜਿਹੜਾ ਆਪਾਂ ਇਹਨੂੰ ਗੱਲ ਨੂੰ ਬਹੁਤਾ ਦੰਦਾ ਨਹੀਂ ਕਰਦਾ ਮੈਂ ਹੁਣ ਬਹੁਤ ਹੋ ਗਈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਮਾਜ ਸਾਡਾ ਥੱਲੇ ਨੂੰ ਤਾਂ ਜਾ ਰਿਹਾ ਕਿ ਜਿਹੜੇ ਬੰਦਿਆਂ ਨੇ ਆਪਦੀ ਉਹਨਾਂ ਨੂੰ ਕਿਸੇ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਵੀ ਤੁਸੀਂ ਇਹ ਕਰੋ ਕਾਮਰੇਡਾਂ ਨੇ ਜਿੰਨੀਆਂ ਕੁਰਬਾਨੀਆਂ ਦੁਨੀਆਂ ਚ ਕਰੀਆਂ ਨੇ ਤੇ ਸਿੱਖਾਂ ਨੇ ਜਿੰਨੀਆਂ ਕਰੀਆਂ ਨੇ ਉਨੀਆਂ ਬਹੁਤ ਘੱਟ ਨੇ ਕਰੀਆਂ ਨੇ ਔਰ ਉਹਨਾਂ ਨੂੰ ਕਿਸੇ ਨੇ ਕੋਈ ਆਏ ਨਹੀਂ ਆ ਵੀ ਤੁਹਾਨੂੰ ਪੈਨਸ਼ਨ ਮਿਲੂਗੀ ਤੁਹਾਨੂੰ ਫਲਾਣਾ ਚੀਜ਼ ਮਿਲੂਗਾ ਤੁਸੀਂ ਕਾਮਰੇਡ ਰੰਧਾਵਾ ਸੀਗੇ ਜੇਲ੍ਹ ਚੋਂ ਕਿਵੇਂ ਭੱਜੇ ਹੋ ਹੁਣ ਨਾਲ ਤਾਂ ਫਿਰ ਵੀ ਫੜੇ ਜਾਂਦੇ ਫੜੇ ਵੀ ਨਹੀਂ ਗਏ ਅਖਾੜਾ ਬਣਾ ਲਿਆ ਔਰ ਜੁੱਤੀ ਚ ਮਿੱਟੀ ਪਾ ਪਾ ਕੇ ਕੱਢਦੇ ਰਹੇ ਸਾਹਿਬ ਸਿੰਘ ਸਲਾਣਾ ਸੀਗੇ ਦਰਸ਼ਨ ਸਿੰਘ ਕੈਨੇਡੀਅਨ ਸੀਗੇ ਮੈਂ ਉਹਨਾਂ ਲੋਕਾਂ ਨੂੰ ਦੇਖਿਆ ਨੈਣਾ ਸਿੰਘ ਧੂਤ ਸੀਗੇ ਮੈਂ ਉਹਨਾਂ ਲੋਕਾਂ ਨੂੰ ਦੇਖਿਆ ਜਿਹਨਾਂ ਲੋਕਾਂ ਨੂੰ ਦੇਖਣ ਨੂੰ ਬੜੇ ਸਧਾਰਨ ਹੈ ਜਗੀਰ ਸਿੰਘ ਕੌਲ ਥੇੜੀ ਮੈਂ ਤਾਂ ਕਮਾਲ ਦੇ ਬੰਦੇ ਦੇਖੇ ਨੇ ਜਿਹਨਾਂ ਨੂੰ ਤੇ ਆਪਣੇ ਡਾਂਗ ਸਾਹਿਬ ਵਿਮਲਾ ਡਾਂਗ ਜਿਹਨਾਂ ਬੰਦਿਆਂ ਨੇ ਜਿਹਨਾਂ ਚ ਤੁਸੀਂ ਭਗਤ ਪੂਰਨ ਸਿੰਘ ਉਹ ਤਾਂ ਕੋਈ ਕਾਮਰੇਡ ਨਹੀਂ ਸੀਗੇ ਸਵਾਲ ਇਹ ਹੈ ਤੁਸੀਂ ਜਿਹੜਾ ਵੀ ਕਿੱਤਾ ਕਰਦੇ ਹੋ ਇੱਕ ਤਾਂ ਉਹਦੇ ਚ ਸਮਰਪਣ ਹੋਣਾ ਦੂਜਾ ਉਹਦੇ ਵਿੱਚ ਲੋਕਾਂ ਦੀ ਭਾਗੀਦਾਰੀ ਕਰਾਉਣੀ ਤੀਜਾ ਉਹਦੇ ਸਰੋਤਾਂ ਨੂੰ ਇਹ ਸਮਝਣਾ ਵੀ ਇਹ ਤੇ ਮੇਰਾ ਕੋਈ ਹੱਕ ਨਹੀਂ ਤੇ ਚੌਥਾ ਉਹਦੇ ਵਿੱਚ ਇਹ ਹੈ ਕਿ ਉਹਦੇ ਚੰਗਾ ਕੰਮ ਕਰਨਾ ਲੋਕਾਂ ਨੂੰ ਸ਼ਾਮਿਲ ਕਰਕੇ ਜਵਾਬਦੇਹੀ ਛੋਟੀ ਜਿਹੀ ਉਦਾਹਰਨ ਦੇ ਕੇ ਖਤਮ ਕਰ ਰਿਹਾ ਮੈਂ ਇੱਥੇ ਸੀ ਪੰਜਾਬ ਯੂਨੀਵਰਸਿਟੀ ਤੋਂ ਪੇਪਰ ਕਰਾਇਆ ਸੀ ਐਮਲੀ ਦਾ ਐਂਟਰੈਂਸ ਟੈਸਟ ਦਾ ਪਹਿਲੀ ਵਾਰੀ ਜਿੱਦਾਂ ਮੈਂ ਰਜਿਸਟਰ

0: ਬਗੰਦਰੇ ਭਾਈ ਚੰਦ ਕਹਿੰਦੇ ਆਪਣੇ ਯੂਨੀਵਰਸਿਟੀ ਦੇ ਬੜਾ ਰੌਲਾ ਪਿਆ ਹੋਇਆ ਸੀ ਮੈਂ ਤਾਂ ਅਜੇ ਜੁਆਇਨ ਹੀ ਕਰਿਆ ਸੀ ਮਹੀਨੇ ਵਾਲੀ ਪੇਪਰ ਸੀ ਅਸੀਂ ਇਹਨਾਂ ਤੋਂ ਕਰਾਇਆ ਮੈਂ ਰਿਜ਼ਲਟ ਮੈਨੂੰ ਇਹਨਾਂ ਨੇ ਦਿੱਤਾ ਮੈਂ ਲੈ ਕੇ ਆ ਰਿਹਾ ਸੀ ਮੱਧਿਆ ਮਾਰਗ ਤੇ ਮੈਂ ਪਹੁੰਚ ਚੁੱਕਿਆ ਸੀ ਪ੍ਰੈਸ ਚੌਕ ਦੇ ਨੇੜੇ ਤੇ ਸਾਡਾ ਇੱਥੇ ਜਿਹੜਾ ਜਲੰਧਰ ਹੋਟਲ ਹੈ ਇੱਧਰਲੇ ਪਾਸੇ ਬਾਈ ਵਾਲਾ
1: ਹਾਂਜੀ ਹਾਂਜੀ
0: ਉਹਦੇ ਵਿੱਚ ਸਾਡਾ ਕੈਂਪ ਆਫਿਸ ਬਣਾਇਆ ਹੋਇਆ ਸੀ ਮੈਨੂੰ ਇੱਕ ਫੋਨ ਆਇਆ ਫੋਨ ਆ ਉਹ ਸਾਡਾ ਜਨਰਲ ਸੈਕਟਰੀ ਪਹਿਲਾਂ ਰਿਹਾ ਸੀ ਬੜਾ ਅੱਛਾ ਡਾਕਟਰ ਡਾਕਟਰ ਸਾਹਿਬ ਉਹ ਐਮ ਡੀ ਦਾ ਐਂਟਰੈਂਸ ਦਾ ਰਿਜ਼ਲਟ ਨਿਕਲਣਾ ਸੀ ਅੱਜ ਪੀ ਜੀ ਦਾ ਮੈਂ ਕਿਹਾ ਹਾਂ ਕਹਿੰਦੇ ਨਿਕਲਿਆ ਹੈ ਨੀ ਮੈਂ 16 ਤਰੀਕ ਨਿਕਲਣਾ ਸੀ ਕਹਿੰਦਾ ਹਾਂ ਨੌ 6 ਵਜੇ ਨੇ ਕਹਿੰਦਾ ਹਾਂ ਮੈਂ ਫਿਰ 6 ਘੰਟੇ ਪੈ ਜਾਣਾ ਚਾਹ ਪੌਣੇ 6 ਨਾਲ ਅੱਜ ਵੀ ਰੇਟ ਚ ਨਿਕਲੂ ਪਰ ਮੈਂ ਕਿਹਾ ਤੂੰ ਕਿਉਂ ਪੁੱਛੇ ਉਹਨੇ ਕਹਾ ਮੇਰੇ ਇੱਕ ਜਿਹੜੇ ਦੋਸਤ ਕੋਲ ਮੈਂ ਰਹਿੰਦਾ ਸੀ ਸਾਡਾ ਪ੍ਰੈਜੀਡੈਂਟ ਰਿਹਾ ਸੀ 4 ਮਹੀਨੇ ਮੈਂ ਗੁਰਦਾਸਪੁਰ ਜਾ ਕੇ ਉਹਦੇ ਘਰੇ ਰਿਹਾ ਉਹਦੀ ਬੇਟੀ ਕਿਤੇ ਅਪੀਅਰ ਹੋਈ ਸੀ
1: ਅੱਛਾ
0: ਮੈਨੂੰ ਤਾਂ ਪਤਾ ਨਹੀਂ ਸੀ ਉਹ ਕਹਿੰਦਾ ਜੀ ਉਹਦੀ ਬੇਟੀ ਅਪੀਅਰ ਹੋਈ ਸੀ ਮੈਂ ਤਾਂ ਪੁੱਛ ਰਿਹਾ ਮੈਂ ਕੋਈ ਨੀ ਪਾਵਾਂਗੇ ਰਿਜ਼ਲਟ ਮੈਂ ਜਦ ਉੱਥੇ ਪਹੁੰਚ ਕੇ ਉਹਨਾਂ ਨੂੰ ਆਖਿਆ ਵੀ 11:55 ਤੱਕ ਰਿਜ਼ਲਟ ਪੈ ਜਾਣਾ ਚਾਹੀਦਾ ਮੇਰਾ ਪ੍ਰੋਗਰਾਮ ਕਹਿੰਦਾ ਜੀ ਇੰਨੀ ਜ਼ਰੂਰੀ ਕਿਉਂ ਹੈ ਨਾਲੇ ਜੇ 12 ਵਜੇ ਫਿਰ ਤਾਂ ਡੇਟ ਅਗਲੀ ਹੋ ਗਈ 16 ਤਰੀਕ ਚ ਪੈਣਾ ਇਹ ਜਦ ਮੈਂ ਪਾਤਾ ਮੈਂ ਪੈ ਗਿਆ ਹੁਣ ਕਹਿੰਦਾ ਹਾਂ ਮੈਂ ਕਿਹਾ ਹੁਣ ਬਾਪ ਦਾ ਨਾਂ ਹੈ ਕਿਉਂਕਿ ਮੈਨੂੰ ਤਾਂ ਕੁੜੀ ਦਾ ਨਾਂ ਵੀ ਨਹੀਂ ਪਤਾ ਮੈਨੂੰ ਤਾਂ ਬਾਪ ਦਾ ਨਾਂ ਪਤਾ ਮੈਂ ਬਾਪ ਦਾ ਨਾਂ ਹੈ ਇਹ ਦੇਖਦੀ ਹੈ ਉਹਨੇ ਕਹਿੰਦਾ ਜੀ 77-78 ਰਹੇਗਾ ਦੂਜਾ ਪ੍ਰੋਗਰਾਮ ਮੈਂ ਮੇਰੇ ਨਾਲ ਗੱਡੀ ਚ ਬੈਠਾ ਸੀ ਪਹਿਲਾਂ ਜਦ ਅਸੀਂ ਆ ਰਹੇ ਸੀ ਮੈਨੂੰ ਕਹਿੰਦਾ ਸਰ ਕਹਿੰਦਾ ਇਹ ਉਦੋਂ ਇਹੀ ਫੋਨ ਆਇਆ ਸੀ ਮੈਂ ਕਿਹਾ ਹਾਂ ਕਹੀ ਫਿਰ ਤੁਹਾਡੇ ਕੋਲ ਤਾਂ ਹਾਰਡ ਕਾਪੀ ਸੀ ਰਿਜ਼ਲਟ ਦੀ ਉਹ ਮੈਂ ਕਿਹਾ ਰਿਜ਼ਲਟ ਦੀ ਹਾਰਡ ਕਾਪੀ ਰਜਿਸਟਰ ਕੋਲ ਸੀ ਪਿਆਰ ਨਾਲ ਗਰਗ ਕੋਲ ਥੋੜਾ ਸੀ ਇਹ ਪਿਆਰ ਨਾਲ ਗਰਗ ਨੂੰ ਚਾਹੀਦਾ ਰਜਿਸਟਰ ਦਾ ਰਿਜ਼ਲਟ ਵੀ ਫੇਰ ਉਦੋਂ ਬਾਅਦ ਮੈਂ ਤਾਂ ਕਹਿਣਾ ਉਹ ਕਿਵੇਂ ਚੋਰੀ ਕਰਨਗੇ ਇਹ ਲਿਵਿੰਗ ਐਗਜ਼ਾਮਪਲ ਆ ਉਹਨਾਂ ਦੇ ਸਾਹਮਣੇ ਫੇਰ ਮੈਂ ਘਰੇ ਆਇਆ 12:30 ਵਜ ਗਏ ਜਦ ਨੂੰ ਘਰ ਆਇਆ ਮੇਰੀ ਬੇਟੀ ਨੇ ਗੇਟ ਖੋਲਿਆ ਤੇ ਮੈਨੂੰ ਕਹਿੰਦੀ ਪਾਪਾ ਤੁਸੀਂ ਪੀਜ਼ ਦਾ ਰਿਜ਼ਲਟ ਕੱਢਦਾ ਮੈਂ ਕਿਹਾ ਹਾਂ ਕੱਢਦਾ ਕਹਿੰਦੇ ਤੁਹਾਡੇ ਕੋਲ ਤਾਂ ਸਾਰਾ ਹੋਣਾ ਮੈਂ ਕਿਹਾ ਹੈਗਾ ਤੇ ਮੈਨੂੰ ਕਹਿੰਦੀ ਮੈਨੂੰ ਦਿਖਾ ਦਿਓ ਮੈਂ ਤੇਰੇ ਪਾਪਾ ਕੋਲ ਰਿਜ਼ਲਟ ਨਹੀਂ ਨਾ ਇਹ ਤਾਂ ਰਜਿਸਟਰ ਕੋਲ ਹੈ ਨਾ ਸੀ ਫਿਰ ਮੈਂ ਨਾ ਸੀ ਆਕੜ ਕੇ ਬਹਿਗੀ ਬਹਿ ਜੇ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਮੇਰੀ ਬੇਟੀ ਉਹ ਰਿਜ਼ਲਟ ਦੇਖ ਸਕੇ ਹਾਲਾਂਕਿ ਕੋਈ ਫਰਕ ਨਹੀਂ ਪੈਂਦਾ ਦੇਖਣ ਨਾਲ ਪਰ ਉਹ ਅਸੂਲ ਟੁੱਟ ਗਿਆ
1: ਅਸੂਲ ਟੁੱਟ ਗਿਆ
0: ਕਿਸੇ ਨੂੰ ਨਹੀਂ ਪਤਾ ਕਿਉਂਕਿ ਮੇਰੇ ਕੋਲ ਕਾਪੀ ਹੈ ਜੇ ਦੇਖ ਵੀ ਲਿਆ ਤਾਂ ਰਿਜ਼ਲਟ ਅਸੀਂ ਕੱਢ ਚੁੱਕਿਆ ਪਰ ਸਾਰਾ ਰਿਜ਼ਲਟ ਜਦ ਬਾਕੀਆਂ ਨੂੰ ਨਹੀਂ ਪਤਾ ਤਾਂ ਮੇਰੀ ਬੇਟੀ ਨੂੰ ਕਿਉਂ ਪਤਾ ਹੋਵੇ ਹਾਲਾਂਕਿ ਉਹਦਾ ਕੋਈ ਲਾਗਾ ਦੇਗਾ ਨਹੀਂ ਉਹ ਕੋਈ ਅਪੀਲ ਨਹੀਂ ਹੋ ਰਹੀ ਟੈਸਟ ਚ ਇਹਦੇ ਬਾਵਜੂਦ ਵੀ ਉਹਨੂੰ ਕਿਉਂ ਪਤਾ ਹੋਵੇ
1: ਆਪਦੇ ਕਿੱਤੇ ਪ੍ਰਤੀ ਇਮਾਨਦਾਰੀ ਦਾ
0: ਤਾਂ ਮੈਂ ਕਹਿਣਾ ਤੁਹਾਨੂੰ ਯੂ ਹੈਵ ਟੂ ਬੀ ਵੈਰੀ ਸਟ੍ਰਿਕਟ ਔਨ ਦੀ ਡਿਸੀਜਨ ਜੇ ਤੁਸੀਂ ਇਸ ਤਰ੍ਹਾਂ ਨਹੀਂ ਹੋਵੋਗੇ ਤਾਂ ਤੁਸੀਂ ਗੜਬੜ ਕਰੋਗੇ ਕਰੋਗੇ ਤੁਹਾਡੇ ਮਨ ਨੂੰ ਲਾਲਚ ਆਏਗਾ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੈ
1: ਬਿਲਕੁਲ
0: ਤੁਹਾਨੂੰ ਆਪ ਜਵਾਬ ਮੇਰਾ ਸਬੋਰਡੀਨੇਟ ਉਹ ਕਹਿੰਦੇ ਨੇ ਮੈਂ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਕੰਮ ਕਰਿਆ ਮੇਰਾ ਅੱਜ ਤੱਕ ਇੱਕ ਵੀ ਸਬੋਰਡੀਨੇਟ ਮੈਨੂੰ ਉਹ ਨਹੀਂ ਲੱਭਿਆ ਜਿਹਨੇ ਧੋਖਾ ਦਿੱਤਾ ਹੋਵੇ ਜਿਹਨੇ ਗੜਬੜ ਕਰੀ ਹੋਵੇ ਮੈਨੂੰ ਨਹੀਂ ਪਤਾ ਉਹ 4 ਪੈਸੇ ਕਿਸੇ ਤੋਂ ਲੈਂਦੇ ਸੀ ਨਹੀਂ ਲੈਂਦੇ ਸੀ ਕਦੇ ਨਾ ਕੰਮ ਰੁਕਿਆ ਸੀ ਨਾ ਕਦੇ ਕਿਸੇ ਦੀ ਸ਼ਿਕਾਇਤ ਹੋਈ ਸੀ ਨਾ ਹੇਰਾ ਫੇਰੀ ਦੇ ਵੱਡੇ ਦੋਸ਼ ਕਿਸੇ ਤੇ ਲੱਗੇ ਸੀ ਕਿਉਂ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਇਮਾਨਦਾਰੀ ਨਾਲ ਕੰਮ ਕਰਨਾ ਬਸ ਤੁਸੀਂ ਬੰਦਿਆਂ ਨੂੰ ਭਾਸ਼ਣ ਨਹੀਂ ਕਰੀਦੇ ਹੁੰਦੇ ਤੁਹਾਡੇ ਕੰਮ 'ਚ ਦਿਖਣਾ ਚਾਹੀਦਾ ਰੋਜ਼ ਤੁਹਾਡੇ ਬੱਚੇ ਦੇਖਦੇ ਨੇ ਵੀ ਇਹ ਤਾਂ ਝੂਠ ਬੋਲਦਾ ਹੁਣ ਪੜ੍ਹਾਉਣ ਦੀ ਗੱਲ ਸੁਣਾ ਦੇਣਾ ਮੈਂ ਤੁਹਾਨੂੰ ਤਾਂ ਕਹਿਣਾ ਮੇਰੀ ਬੇਟੀ ਉਹੀ ਬੇਟੀ ਉਹਨੇ ਐਮ ਬੀ ਬੀ ਐਸ ਦਾ ਇਮਤਿਹਾਨ ਦੇਣਾ ਸੀ ਫਾਈਨ ਬੀਅਰ ਦਾ ਪਹਿਲਾਂ ਉਹਦੀ ਅੰਮ੍ਰਿਤਸਰ ਦਾਖਲਾ ਸੀ ਮੈਨੂੰ ਕਹਿੰਦੇ ਜੀ ਪਾਪਾ ਮੇਰੀ ਪਟਿਆਲੇ ਮਾਈਗ੍ਰੇਸ਼ਨ ਟੋਪ ਮੈਂ ਤਾਂ ਨਹੀਂ ਕਰਾਉਣੀ ਉਹ ਫਲਾਣੇ ਨਹੀਂ ਕਰੇ ਮੈਂ ਕਿਹਾ ਝੂਠ ਬੋਲ ਕੇ ਕਰਾਈ ਹੈ ਕਹਿੰਦੇ ਫਿਰ ਤੁਸੀਂ ਤਾਂ ਐਡੇ ਵੱਡੇ ਹੋ ਤੁਹਾਡੀ ਤਾਂ ਚੱਲਦੀ ਹੈ ਮੈਂ ਕਹਿੰਦੇ ਝੂਠ ਬੋਲਣ ਵਾਸਤੇ ਨਹੀਂ ਨਾ ਚੱਲਦੀ ਕਹਿੰਦੇ ਮੈਂ ਛੱਡ ਦੇਣੀ ਐਮ ਬੀ ਬੀ ਐਸ ਮੈਂ ਛੱਡ ਦੇ ਆਰਟਸ ਦੀ ਬੀ ਏ ਕਰਨੀ ਉਹਦੀ ਮਾਂ ਡਿਪਟੀ ਕਮਿਸ਼ਨਰ ਰਿਟਾਇਰ ਹੋਈ ਉਹ ਕਹਿੰਦੀ ਆਰਟਸ ਦੀ ਬੀ ਏ ਵੀ ਕੋਈ ਸੌਖੀ ਨਹੀਂ ਕੰਮ ਤਾਂ ਹਰੇਕ ਨੂੰ ਹੀ ਕਰਨਾ ਪੈਂਦਾ ਜਿਹੜੇ ਕਾਗਜ਼ ਚੁੱਕਦੇ ਨੇ ਉਹ ਵੀ ਸਵੇਰੇ 4 ਵਜੇ ਉੱਠ ਕੇ ਜਾਂਦੇ ਨੇ ਵੀ ਦੂਜਾ ਨਾ ਚੁੱਕਦੇ ਇਹ ਘਰ ਚੋਂ ਸਿੱਖਿਆ ਹੁੰਦੀ ਹੈ ਉਹ ਮੈਨੂੰ ਕਹਿੰਦੀ ਇੱਕ ਦਿਨ ਹਰਨੀਆਂ ਦਾ ਆਪਰੇਸ਼ਨ ਸਿਖਾ ਦਿਓ ਮੈਨੂੰ ਦੱਸ ਦਿਓ ਸਰਜਰੀ ਦਾ ਪੇਪਰ ਸੀ ਉਹਦਾ ਤੀਜੇ ਦਿਨ ਇੱਥੇ ਆਈ ਹੋਈ ਸੀ ਮੈਂ ਕਿਹਾ ਤੂੰ ਪੜ੍ਹ ਲੈ ਰਾਤ ਨੂੰ 10 ਵਜੇ ਨੇ ਕਿਹਾ ਮੈਂ ਤੂੰ ਪੜ੍ਹ ਲੈ ਜੇ ਤੈਨੂੰ ਨਹੀਂ ਪਤਾ ਉਹ ਫਿਰ ਮੈਂ ਦੱਸ ਦੂੰ ਨਾ ਸੀ ਫਿਰ ਮੈਂ ਕਿਹਾ ਨਾ ਸੀ ਉਹਦੀ ਮਾਂ ਕਹਿਣ ਲੱਗੀ ਵੀ ਕੁੜੀ ਦਾ ਪੇਪਰ ਹੈ ਪੜ੍ਹਾ ਦਿਓ ਮੈਂ ਕਿਹਾ ਟਾਈਮ ਧਿਆਨ ਦੇਣਾ ਕਿ ਇਹਨੇ ਦੇਣਾ ਜਾਂ ਮੈਂ ਦੇਣਾ ਇਹਨੇ ਧਿਆਨ ਦੇਣਾ ਇਹ ਕਿਵੇਂ ਪੜ੍ਹਾਈਦਾ ਤੂੰ ਆਪਦੀ ਇਕਨੋਮਿਕਸ ਕਰਿਆ ਕਰ ਤੈਨੂੰ ਨਹੀਂ ਪਤਾ ਵੀ ਇਹ ਡਾਕਟਰੀ ਪੜ੍ਹਾਈ ਕੀ ਹੈ ਇਹ ਮੇਰਾ ਕੰਮ ਹੈ ਉਹ ਚੁੱਪ ਕਰਕੇ ਪੜ੍ਹਦੀ ਰਹੀ ਰਾਤ ਨੂੰ ਕਿਤੇ 11 ਵਜੇ ਆਈ ਪਾਪਾ ਮੈਂ ਪੜ੍ਹ ਲਿਆ ਫਿਰ ਉਹਨੇ ਮੈਨੂੰ ਸੁਣਾਇਆ ਜੋ ਮੈਂ ਉਹਨੂੰ ਦੱਸਣਾ ਸੀ ਦੱਸਦਾ ਸਵਾਲ ਇਹ ਹੈ ਯੂ ਸ਼ੁਡ ਬੀ ਵੈਰੀ ਕਲੀਅਰ ਕਿ ਤੁਸੀਂ ਆਪਦੇ ਬੱਚਿਆਂ ਨਾਲ ਜ਼ਿਆਦਾ ਸਖਤ ਰਹੋ ਬਲਕਿ ਜੇ ਦੂਜੇ ਦਾ ਬੱਚਾ ਜੇ ਉਹਦੇ ਨਾਲ ਮੁੜਨਾ ਸਖਤ ਨਹੀਂ ਹੁੰਦਾ ਕਿਉਂਕਿ

0: ਤੁਸੀਂ ਇੱਕ ਟੀਚਰ ਹੋ, ਤੁਸੀਂ ਟ੍ਰੇਨ ਕਰਨਾ ਬੱਚਿਆਂ ਨੂੰ। ਉਹਦਾ ਨਤੀਜਾ ਇਹ ਹੈ ਵੀ ਜਿਹੜੇ ਡਿਪਾਰਟਮੈਂਟ ਚ ਮੈਂ ਸੀਗਾ, ਇੱਕ ਬੰਦਾ ਸੈਕੰਡ ਈਅਰ ਦਾ ਐਮ ਐਸ ਦਾ ਸਟੂਡੈਂਟ ਸੀ, ਕੋਈ ਸਰਜਰੀ ਨੂੰ ਹੱਥ ਨੀ ਲਾਉਣ ਦਿੰਦਾ ਸੀ। ਉਦੋਂ ਪੇਟ ਦਾ ਆਪਰੇਸ਼ਨ ਕਰਵਾਇਆ ਬੱਚੇ ਦਾ, ਉੱਥੋਂ ਹੈਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਇਆ, ਅੱਜ ਉਹ ਬਠਿੰਡੇ ਲੱਗਿਆ ਹੋਇਆ, ਹੈਡ ਆਫ ਦੀ ਡਿਪਾਰਟਮੈਂਟ ਲੱਗਿਆ ਹੋਇਆ ਏਮਸ ਦੇ ਵਿੱਚ। ਤੁਹਾਡਾ ਸਟੂਡੈਂਟ ਥੋੜੇ ਤੋਂ ਉੱਪਰ ਕਿਉਂ ਨਾ ਜਾਵੇ?
1: ਬਿਲਕੁਲ,
0: ਤੁਹਾਨੂੰ ਖੁਸ਼ੀ ਕਿਉਂ ਨਾ ਹੋਵੇ? ਕਮਾਲ ਹੈ, ਮੈਨੂੰ ਇਹੋ ਜਿਹੇ ਟੀਚਰ ਮਿਲੇ ਨੇ। ਅੱਜ ਕਿਤੇ ਬ੍ਰੈਂਡ ਲੱਭਦਾ ਨਹੀਂ, ਮੈਂ ਕੋਈ ਆਪੇ ਨਹੀਂ ਬਣ ਗਿਆ, ਮੈਨੂੰ ਮੇਰੇ ਟੀਚਰਾਂ ਨੇ ਬਣਾਇਆ, ਮੈਨੂੰ ਮੇਰੇ ਸਮਾਜ ਨੇ ਬਣਾਇਆ, ਮੇਰੇ ਮਾਪਿਆਂ ਨੇ ਬਣਾਇਆ। ਅਸੀਂ ਸਮਾਜ ਚ ਸਾਰੇ ਪਾਸਿਓ, ਉਹ ਕਹਿੰਦੇ ਵੀ ਸਾਰੇ ਇੱਕੋ ਘੋੜੇ ਵਾਲਾ ਫਿਰਿਆ ਹੋਇਆ। ਸੋ ਅੱਜ ਹਾਲਤ ਸਮਾਜ ਦੀ ਇਹ ਹੈ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਰੁੜਿਆ, ਕੂੜ ਮਾਪਸ ਸੱਚ ਚੰਦਰਮਾ, ਦੀਸੈ ਨਾਹੀਂ ਕਹਿ ਚੜਿਆ, ਹਾਂ ਭਾਲ ਵਿਕੂਨੀ ਹੋਈ ਅੰਧੇਰੇ ਦਾ ਨਾ ਕੋਈ। ਪਰ ਇਹਦੇ ਚ ਲੋੜ ਕੀ ਹੈ? ਲੋੜ ਅਸੀਂ ਜਦ ਸਮਝਾਂਗੇ ਕਿ ਸਭ ਇਨਸਾਨ ਬਰਾਬਰ ਨੇ, ਅਬੜਾ ਲੋ ਇੱਕ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਾਗੇ ਪੁਜਾ ਕੌਣ ਭਲੇ ਕੋ ਬੰਦੇ। ਪਰ ਲੋੜ ਕਿੱਥੇ ਅੱਜ? ਗਗਨ ਦਮਾਮਾ ਬਾਜਿਓ, ਪੜਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਣ ਕੋ ਦਾਓ, ਸੂਰਾ ਸੋ ਪਹਿਚਾਣੀਐ ਜੋ ਡੜੇ ਦੀਨ ਕੇ ਹੇਤ, ਪੁਰਜਾ ਪੁਰਜਾ ਘੱਟ ਮਰੇ, ਕਬੂ ਨਾ ਛਾਡੇ ਖੇਤ। ਇਸ ਗੱਲ ਦੇ ਉੱਤੇ ਸਾਨੂੰ ਇਕੱਠਾ ਕਰਨਾ ਪਊ ਲੋਕਾਂ ਨੂੰ। ਜਿਹੜਾ ਕਾਰਪੋਰੇਟ ਦੁਨੀਆ ਕਾਰਪੋਰੇਟ ਫੇਲ ਹੋ ਰਿਹਾ, ਮਾਡਲ ਸਾਰਾ ਬੁਰੀ ਤਰ੍ਹਾਂ ਫੇਲ ਹੋ ਰਿਹਾ ਦੁਨੀਆ ਚ, ਸਾਨੂੰ ਅੱਜ ਉੱਠਣਾ ਪਊਗਾ। ਇਹ ਐਵੇਂ ਨੀ ਵਿਦਵਾਨ, ਦੋ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਵਿਦਵਾਨ ਜਿਹੜੇ ਮੈਂ ਮੰਨਦਾ, ਦੋ ਸਿਸਟਮ ਜਿਹੜੇ ਆਫ ਫਲਸਫਾ, ਉਹ ਇੱਕ ਹੈ ਧਰਮ ਦੇ ਵਿੱਚ ਸਭ ਤੋਂ ਉੱਪਰ ਫਲਸਫਾ ਸਿੱਖੀ ਦਾ, ਕਿਉਂਕਿ ਸਮਾਜ ਨੂੰ, ਅਰਥਚਾਰੇ ਨੂੰ, ਸਿਆਸਤ ਨੂੰ, ਇਨਸਾਫ਼ ਨੂੰ, ਰੂਹਾਨੀਅਤ ਤੇ ਇਨਸਾਨੀਅਤ ਸਾਰਿਆਂ ਨੂੰ ਐਡਰੈਸ ਕਰਦਾ।
1: ਬਿਲਕੁਲ,
0: ਕਿਰਤ ਦਾ ਫਲਸਫਾ, ਦੂਜਾ ਮਾਰਕਸਿਜ਼ਮ, ਜਿਹੜਾ ਇਕਨੋਮਿਕ ਫਲਸਫਾ ਹੈ, ਇਸ ਤੋਂ ਉੱਪਰ ਦਾ ਫਲਸਫਾ ਮੈਂ ਹੀ ਨਹੀਂ ਪੜਿਆ ਅਜੇ ਤੱਕ। ਸੋ ਇਹ ਦੋ ਫਲਸਫੇ ਨੇ, ਜੇ ਇਹ ਦੋਵੇਂ ਫਲਸਫੇ ਇੱਕ ਦੂਜੇ ਦੇ ਨੇੜੇ ਨੇ, ਰੂਹਾਨੀਅਤ ਹੈ ਨਹੀਂ ਹੈ, ਪਰ ਸਮਾਜ ਤਾਂ ਦੋਨੋਂ ਇੱਕੋ ਜਿਹੇ ਚਾਹੁੰਦੇ ਨੇ,
1: ਬਿਲਕੁਲ
0: ਦੋਨੋਂ ਕਹਿੰਦੇ ਵੀ ਡਟ ਕੇ ਲੜੋ, ਆਪਦੇ ਹੱਕ ਵਾਸਤੇ ਲੜੋ। ਸੋ ਇਸ ਕਰਕੇ ਉਹ ਦੋਨੋਂ ਕਹਿੰਦੇ ਸਾਰਾ ਕੁਦਰਤ ਦੇ ਸਾਧਨ ਨੇ ਜਿਹੜੇ ਸਭ ਦੇ ਵਾਸਤੇ ਨੇ।
1: ਬਿਲਕੁਲ,
0: ਗੁਰੂ ਨਾਨਕ ਦੇਵ ਨੇ ਕਿਹਾ, ਬਾਬੇ ਨੇ ਕਿਹਾ, ਪਹਿਲੋ ਦੇ ਤਾਂ ਰਿਜਕ ਸਮਾਹਾ, ਪਾਛੇ ਦੇ ਤਾਂ ਜਨ ਤੋਂ ਪਾਹਾ। ਰਿਜਕ ਤਾਂ ਸਭ ਦਾ, ਫਿਰ ਜੇ 80 ਕਰੋੜ ਨੂੰ ਆਟਾ ਦਾਲ ਦੇਣੀ ਪੈ ਰਹੀ ਹੈ ਤੇ ਕਿਸੇ ਨੇ ਉਹਨਾਂ ਦਾ ਪਹਿਲਾਂ ਖੋਲਿਆ।
1: ਬਿਲਕੁਲ,
0: ਸੋ ਇਸ ਕਰਕੇ ਅੱਜ ਸਾਨੂੰ ਇਹ ਦੋ ਫਲਸਫੇ, ਕਿਸਾਨ ਤਾਂ ਜਿੱਤੇ ਨੇ, ਇਸ ਤੇ ਦੋਨੇ ਇਕੱਠੇ ਹੋ ਗਏ। ਤੁਸੀਂ ਦੇਖਿਆ ਸਟੇਜਾਂ ਤੇ, ਉੱਥੇ ਮਾਰਕਸਿਸਟ ਵਾਲੇ ਵੀ ਸੀਗੇ, ਉੱਥੇ ਸਿੱਖੀ ਵਾਲੇ ਵੀ ਸੀਗੇ। ਅੱਜ ਇਹ ਸਿੱਖੀ ਦੀਆਂ ਸਟੇਜਾਂ ਤੇ ਨਾਰਾ ਲੱਗ ਜਾਂਦਾ ਸੀ ਇਨਕਲਾਬ ਜਿੰਦਾਬਾਦ ਦਾ, ਮਾਰਕਸਿਜ਼ਮ ਦੀਆਂ ਸਟੇਜਾਂ ਤੇ ਕਦੇ ਬੋਲੇ ਸੋਨੇ ਹਾਲ ਦਾ ਨਾਰਾ ਲੱਗਦਾ ਹੀ ਨਹੀਂ ਸੀ, ਉੱਥੇ ਇਕੱਠਾ ਲੱਗਣ ਲੱਗ ਗਿਆ। ਉੱਥੇ ਰਹਿਰਾ ਸਾਹਿਬ ਦਾ ਵੀ ਪਾਠ ਹੋ ਰਿਹਾ, ਉਸੇ ਅਰਦਾਸ ਵੀ ਹੋ ਰਹੀ ਹੈ। ਇਹ ਹੈ ਏਕਤਾ, ਫਲਸਫਾ ਦੋਹਾਂ ਦਾ, ਕਿਉਂਕਿ ਦੋਨੇ ਬਰਾਬਰ ਦੀ ਗੱਲ ਕਰਦੇ ਨੇ। ਜਿੱਦੇ ਉਸ ਤੋਂ ਟੁੱਟੇ, ਆਪਾਂ ਨੂੰ ਪਤਾ ਹੈ ਸਰਕਾਰ ਕਿਵੇਂ ਟੁੱਟਦੀ ਹੈ। ਸੋ ਇਸ ਕਰਕੇ ਅੱਜ ਦੁਨੀਆਂ ਦੇ ਵਿੱਚ ਉਹੀ ਫਲਸਫਾ ਰਾਜ ਕਰੂ ਜਿਹੜਾ ਆਮ ਲੋਕਾਂ ਦੀ ਗੱਲ ਕਰਦਾ, ਲੋਕਾਂ ਨੂੰ ਤਾਕਤ ਦਿੰਦਾ, ਲੋਕਾਂ ਦੇ ਨਾਲ ਫੈਸਲੇ ਕਰਦਾ, ਇਕੱਠੇ ਹੋ ਕੇ ਸੰਗਤੀ ਫੈਸਲੇ ਲੈਂਦਾ, ਯਾਨੀ ਕਿ ਕੋਈ ਸਿਸਟਮ ਬਣਾ ਕੇ। ਐ ਨੀ ਹੋਈ ਕਰਦਾ ਹੀ ਬੰਦਾ ਫੈਸਲੇ ਕਰੀ ਜਾਵੇ, ਹੁਕਮ ਕਰੀ ਜਾਵੇ, ਏਦਾਂ ਨੀ ਚੱਲਦਾ ਹੁੰਦਾ ਸਿਸਟਮ। ਸਿਸਟਮ ਕੋਆਪਰੇਸ਼ਨ ਨਾਲ ਚੱਲਦਾ, ਉਹਦੇ ਵਿੱਚ ਅੱਜ ਕਿਤੇ ਨਾ ਕਿਤੇ ਇੱਕ ਵਕਤ ਨੀ ਬਣਦਾ ਹੁੰਦਾ। ਅਸੀਂ 35 ਸਾਲ ਤੋਂ ਆਪਦਾ ਸਿਸਟਮ ਖਰਾਬ ਕਰ ਲਿਆ, ਹੁਣ ਇਹ ਜੇ ਕੋਈ ਆਖੇ ਇੱਥੇ ਚੰਗਾ ਬੰਦਾ ਵੀ ਆ ਜੇ, ਥੋੜਾ ਕਹਿੰਦਾ ਤਾਂ ਕਰ ਲੇਗਾ। ਤੁਸੀਂ ਸੋਚੋ, ਇੱਕ ਵਧੀਆ ਬੰਦਾ ਹੈ, ਉਹ ਕਹਿੰਦਾ ਮੈਂ ਸਭ ਠੀਕ ਕਰਨਾ, ਉਹ ਸਜ਼ਾ ਦੇਣ ਲੱਗਦਾ, ਬੰਦਾ ਅਦਾਲਤ ਚ ਜਾ ਲੈਂਦਾ, ਅਦਾਲਤ ਉਹਨੂੰ ਸਟੇ ਦਿੰਦੀ ਹੈ ਸਸਪੈਂਸ਼ਨ ਤੇ, ਉਹ ਕਹਿੰਦਾ ਲਾ ਲੈ ਜ਼ੋਰ। ਫਿਰ ਉਹ ਕਿਸੇ ਸਮਗਲਰ ਨੂੰ ਫੜਦਾ, ਉਹਨੂੰ ਅਦਾਲਤ ਛੱਡ ਦਿੰਦੀ ਹੈ, ਜਾਂ ਕੋਈ ਦੂਜਾ ਉਹਦੇ ਖਿਲਾਫ਼ ਗਵਾਹੀ ਨਹੀਂ ਦਿੰਦਾ। ਸੋ ਉਹਨੂੰ ਜਦ ਉਹਨੇ ਕੁਛ ਕਰਨਾ, ਉਹ ਕੇਂਦਰ ਨੂੰ ਕੁਛ ਕਹਿੰਦਾ, ਉਹ ਕਹਿੰਦੇ ਤੇਰੀ ਸਰਕਾਰ ਤੋੜ ਦੇਣੀ ਹੈ, ਤੂੰ ਕਹਿ ਕੇ ਰੱਖਾ। ਜੇ ਉਹਦੇ ਨਾਲ ਲੋਕ ਖੜੇ ਨੇ, ਉਹ ਕਹਿੰਦੇ ਤੁਸੀਂ ਸਾਡੇ ਮੁੱਖ ਮੰਤਰੀ ਦੇ ਹੱਥ ਲਾਓਗੇ, ਆ ਕੇ ਦਿਖਾਓ। ਫਿਰ ਉੱਥੇ 5 ਲੱਖ ਬੰਦਾ ਦਿੱਲੀ ਜਾ ਕੇ ਬਹਿ ਜੂਗਾ, ਫਿਰ ਹਿੰਮਤ ਹੋਈ ਉਹਦੇ ਮੁੱਖ ਮੰਤਰੀ ਨੂੰ ਹਟਾ ਦੇ।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ

0: ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 4037266200 403-726-1200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ

0: ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਨੰਬਰ ਹੈ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ
1: The time is 9 p.m.
2: You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ

0: ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
1: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ

0: ਲੀਗਲ ਬੇਸਮੈਂਟ ਸੁਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਵੀਰਵਾਰ ਮਈ ਮਹੀਨੇ ਦੀ 14 ਤਰੀਕ ਸੰਨ 2026 ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਪੇਸ਼ ਕਰਾਂਗੇ ਜੀ ਇਸ ਪ੍ਰੋਗਰਾਮ ਦੇ ਸਪੌਂਸਰਾਂ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਬਿਹਤਰੀਨ ਰੇਟ ਲੈਣੇ ਨੇ ਬੈਸਟ ਰੇਟ ਦੇਣਗੇ ਸੋਨਿਕ ਇੰਸ਼ੋਰੈਂਸ ਵਾਲੇ ਟਰੱਕਾਂ ਦੀ ਇੰਸ਼ੋਰੈਂਸ ਤੇ ਮਾਨਸ ਪਹੁਜਾ ਹਰੋਂ ਦਾ ਫੋਨ ਨੰਬਰ 587-832-1208 5878-3212-08 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਵਧੀਆ ਡੀਲ ਬਣਾ ਕੇ ਦੇ ਸਕਦੇ ਹਨ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਵਿੱਚ ਗੌਰਵ ਸ਼ਰਮਾ ਹੋਰਾਂ ਦਾ ਫੋਨ ਨੰਬਰ 403-903-6057 ਪੰਜਾਬ ਇੰਸ਼ੋਰੈਂਸ ਤੋਂ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਐਡਵਾਈਜ਼ਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਭਰੋਸੇਯੋਗ ਸੇਵਾਵਾਂ ਹਾਸਲ ਕਰਨ ਲਈ 403-404-3500 ਨੰਬਰ ਡਾਇਲ ਕਰ ਲਓ 403-404-3500 ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਜੀ ਜੇ ਤੁਸੀਂ ਇਹ ਸੇਵਾਵਾਂ ਸਰਕਾਰੀ ਖਰਚੇ 'ਤੇ ਲੈਣਾ ਚਾਹੁੰਦੇ ਹੋ ਤਾਂ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦਾ ਨੰਬਰ ਨੋਟ ਕਰ ਲਓ 825-760-0983 ਇਸ ਤੋਂ ਇਲਾਵਾ ਜੀ ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦੇ ਨੇ ਅਤੇ ਦੇਸੀ ਘਿਓ ਵਿੱਚ ਦਾਲ ਸਬਜ਼ੀਆਂ ਬਣਾਉਂਦੇ ਨੇ ਕਿਸੇ ਵਕਤ ਵੀ ਵੈੱਜ ਨੌਨ ਵੈੱਜ ਫੂਡ ਔਡਰ ਕਰਨ ਲਈ ਸਮੋਸਾ ਹਾਊਸ ਜੋ ਕਿ ਹੁਣ ਮਦਰ ਇੰਡੀਆ ਬਣ ਚੁੱਕਾ ਹੈ ਜੀ ਉਹਨਾਂ ਨਾਲ ਤੁਸੀਂ ਸੰਪਰਕ ਕਰ ਲਓ 403-461-6661 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ ਪਿਕਸਲ ਫੋਟੋ ਸਟੂਡੀਓ ਜਿੱਥੋਂ ਕਿ ਤੁਸੀਂ ਪਾਸਪੋਰਟ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ ਬੱਚਿਆਂ ਦੀਆਂ ਫੋਟੋ ਫੈਮਿਲੀ ਫੋਟੋ ਅਤੇ ਹੋਰ ਫੋਟੋ ਵੀ ਸਾਰੀਆਂ ਪ੍ਰਿੰਟ ਵੀ ਕਰਕੇ ਦੇਣਗੇ ਖਿੱਚਣਗੇ ਵੀ ਸਟੂਡੀਓ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ $7 ਵਿੱਚ ਪਾਸਪੋਰਟ ਫੋਟੋ ਬਣਾਉਣੀ ਹੈ ਅਤੇ ਪਹੁੰਚ ਜਾਓ ਸਵਾਨਾ ਬਾਜ਼ਾਰ ਫੋਨ ਨੰਬਰ 403-947-0060 ਰੇਡੀਓ ਸੁਰਸੰਗਮ 'ਤੇ ਸਮਾਂ ਹੋ ਗਿਆ ਜੀ ਕਿ ਗੱਲਬਾਤ ਸ਼ੁਰੂ ਕਰੀਏ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪੰਨੂ ਸਾਹਿਬ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ
2: ਜੀ ਸ਼ੁਕਰੀਆ ਕੁਲਦੀਪ ਜੀ ਸਤਿ ਸ਼੍ਰੀ ਅਕਾਲ
1: ਪੰਨੂ ਸਾਹਿਬ ਪ੍ਰਧਾਨ ਮੰਤਰੀ ਦਾ ਬਿਆਨ ਜਿਹਦੇ ਵਿੱਚ ਉਹਨਾਂ ਨੇ ਦੇਸ਼ ਵਾਸੀਆਂ ਨੂੰ 6-7 ਸਲਾਹਾਂ ਦਿੱਤੀਆਂ ਸੀ ਤੇਲ ਘੱਟ ਫੂਕਣ ਦੀ ਸਲਾਹ ਵੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਬਹੁਤ ਵੱਡਾ ਕਾਫਲਾ ਮੀਡੀਆ ਵਿੱਚ ਦਿਖਾਇਆ ਗਿਆ ਸੀ ਅਤੇ ਫਿਰ ਇਸ ਤਰ੍ਹਾਂ ਲੱਗਦਾ ਹੈ ਕਿ ਕਾਰਵਾਈ ਹੋਈ ਹੈ ਅਤੇ ਪ੍ਰਧਾਨ ਮੰਤਰੀ ਜੀ ਸਾਹਿਬ ਨੇ ਆਪਣਾ ਕਾਫਲਾ ਛੋਟਾ ਕੀਤਾ ਹੋਰ ਵੀ ਕਈਆਂ ਨੇ ਸ਼ਾਇਦ ਕੀਤਾ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਇਹ ਵੈਸੇ ਕੀ ਚੱਲ ਰਿਹਾ ਜੀ ਅਤੇ ਕਿੰਨਾ ਕੁ ਛੋਟਾ ਕਾਫਲਾ ਪ੍ਰਧਾਨ ਮੰਤਰੀ ਦਾ ਹੋ ਗਿਆ ਅਤੇ ਕਿੰਨਾ ਕੁ ਹਰਿਆਣੇ ਵਾਲਿਆਂ ਦਾ ਹੋ ਗਿਆ ਅਤੇ ਆਪਣਿਆਂ ਦਾ ਕੀ ਹਾਲ ਹੈ ਪੰਜਾਬ ਵਾਲਿਆਂ ਦਾ
2: ਜੀ ਆਪਣਿਆਂ ਬਾਰੇ ਅਜੇ ਤੱਕ ਸਪਸ਼ਟ ਖਬਰ ਕੋਈ ਨਹੀਂ ਅੱਡੋ ਅੱਡ ਖਬਰਾਂ ਅੱਡ ਅੱਡ ਪਾਸਿਆਂ ਤੋਂ ਆਉਂਦੀਆਂ ਨੇ ਦੂਜੀ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਨੇ ਆਖਿਆ ਕਾਰਾਂ ਦਾ ਕਾਫਲਾ ਮੈਂ ਛੋਟਾ ਕੀਤਾ ਮੈਂ ਆਪ ਘਟਾ ਔਰ ਬੜੇ ਗਿਣੇ ਮਿੱਥੇ ਜਿਹੇ ਢੰਗ ਨਾਲ ਉਹਨਾਂ ਦੇ ਕਾਫਲੇ ਦੀਆਂ ਦੋ ਕਾਰਾਂ ਜਾਂਦੀਆਂ ਮੁੜ ਮੁੜ ਵਿਖਾਈਆਂ ਜਾਂਦੀਆਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦੋ ਕਾਰਾਂ ਦੇ ਕਾਫਲੇ 'ਤੇ ਜਾਂਦੇ ਹੋ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਉਹਦਾ ਕਾਰਨ ਇਹ ਕਿ ਪ੍ਰੋਟੋਕੋਲ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਜਦੋਂ ਜਾਣਾ ਹੋਵੇ ਔਰ ਜਿੱਥੇ ਵੀ ਜਾਣਾ ਹੋਵੇ ਉਹਦੇ ਵਾਸਤੇ ਜ਼ਰੂਰੀ ਹੁੰਦੀਆਂ ਕੁਝ ਚੀਜ਼ਾਂ ਉਹਨਾਂ ਜ਼ਰੂਰੀ ਚੀਜ਼ਾਂ ਇਹ ਵੀ ਹੁੰਦਾ ਕਿ ਉਹਦੇ ਨਾਲ ਐਂਬੂਲੈਂਸ ਜਾਵੇਗੀ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜਾਵੇਗੀ ਇਹ ਵੀ ਹੁੰਦਾ ਕਿ ਡਾਕਟਰ ਹਰ ਵਕਤ ਐਂਬੂਲੈਂਸ ਦੇ ਵਿੱਚ ਹੋਣਗੇ ਬਹੁਤ ਸਾਰੀਆਂ ਚੀਜ਼ਾਂ ਉੱਤੇ ਸ਼ਾਮਿਲ ਹੁੰਦੀਆਂ ਨੇ ਪ੍ਰਧਾਨ ਮੰਤਰੀ ਨੇ ਜਾਣਾ ਤੇ ਭਾਰਤ ਐਟਮੀ ਤਾਕਤ ਹੈ ਐਟਮੀ ਤਾਕਤ ਹੋਣ ਕਰਕੇ ਮਿਲਟਰੀ ਅਟੈਚੀ ਉਹਦੇ ਨਾਲ ਜਾਣਾ ਔਰ ਮਿਲਟਰੀ ਅਟੈਚੀ ਨੇ ਜਾਣਾ ਇੱਕ ਖਾਸ ਕਿਸਮ ਦਾ ਅਟੈਚੀ ਕਿਸ ਨਾਂ ਤੋਂ ਬੈਗ ਜਾਣਾ ਕਿਉਂਕਿ ਐਟੋਮਿਕ

0: ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਹੁਣ ਤੱਕ ਸੁਣਦੇ ਰਹੇ। ਹੁਣ ਅਚਾਨਕ ਅਸੀਂ ਸੁਣ ਲਿਆ ਜੀ ਪ੍ਰਧਾਨ ਮੰਤਰੀ ਜੀ ਸਿਰਫ ਦੋ ਗੱਡੀਆਂ ਦੇ ਕਾਫਲੇ ਤੇ ਗਏ। ਮੈਂ ਇਹ ਗੱਲ ਘੱਟੋ ਘੱਟ ਮੰਨਣ ਨੂੰ ਤਿਆਰ ਨਹੀਂ ਕਿ ਦੋ ਗੱਡੀਆਂ ਦੇ ਕਾਫਲੇ ਤੇ ਗਏ। ਜਿਹੜੇ ਇਲਾਕੇ ਚ ਪ੍ਰਧਾਨ ਮੰਤਰੀ ਨੇ ਜਾਣਾ ਉਥੋਂ ਦਾ ਪੁਲਿਸ ਚੀਫ ਤੇ ਕੇਂਦਰ ਦੀਆਂ ਜਿਹੜੀਆਂ ਫੋਰਸ ਲੱਗੀਆਂ ਪ੍ਰਧਾਨ ਮੰਤਰੀ ਨਾਲ ਜੈਡ ਪਲੱਸ ਕੈਟਾਗਰੀ ਜੈਡ ਪਲੱਸ ਹੋਈ ਜੈਡ ਪਲੱਸ ਪਲੱਸ ਸਿਕਿਉਰਿਟੀ ਉਹ ਕੁਝ ਨਾ ਕੋਈ ਤੇਰੇ ਨਾਲ ਕਮਾਂਡੋ ਜਾਣਗੇ। ਮੈਂ ਵੇਖਿਆ ਉਹਦੇ ਨਾਲ ਕਮਾਂਡੋ ਦੀ ਗੱਡੀ ਵੀ ਕੋਈ ਨਹੀਂ। ਇਹ ਹੁਣ ਜਾਂ ਤਾਂ ਜਿਹੜਾ ਪਾਰਲੀਮੈਂਟ ਦੇ ਅੰਦਰ ਸਿਕਿਉਰਿਟੀ ਏਰੀਆ ਜਿਹਦੇ ਤੋਂ ਗੱਡੀਆਂ ਦੀ ਲੋੜ ਨਹੀਂ ਹੁੰਦੀ ਉੱਥੋਂ ਦੀਆਂ ਫੋਟੋ ਸਕਦੀਆਂ। ਹਾਂ ਇਹ ਗੱਲ ਮੈਂ ਮੰਨਦਾ ਹੁਣ ਕਿ ਉਹਨਾਂ ਨੇ ਸਿਕਿਉਰਿਟੀ ਤੋਂ ਇਲਾਵਾ ਬਾਕੀ ਮਾਮਲਿਆਂ ਸਾਰਾ ਚ ਆਪਣਾ ਕਾਫਲਾ ਘਟਾਉਣ ਵਾਸਤੇ ਜ਼ਰੂਰ ਆਖਿਆ ਹੋਗਾ ਇਹ ਘਟਿਆ ਵੀ ਹੋਏਗਾ। ਉਹਨਾਂ ਦੀ ਵੇਖੋ ਵੇਖੀ ਕੁਝ ਮੁੱਖ ਮੰਤਰੀਆਂ ਨੇ ਕਹਿਤਾ ਮੈਂ ਆਪਣਾ ਕਾਫਲਾ ਘਟਾ ਰਿਹਾ। ਮੈਂ ਰਾਤੀ ਹਰਿਆਣੇ ਦੇ ਮੁੱਖ ਮੰਤਰੀ ਦੇ ਕਾਫਲੇ ਦੀਆਂ ਰਿਪੋਰਟਾਂ ਪੜ੍ਹੀਆਂ ਤੇ ਤਸਵੀਰਾਂ ਵੇਖੀਆਂ। ਉਹਨਾਂ ਦੀਆਂ ਵੀ ਤਸਵੀਰਾਂ ਦੱਸਦੀਆਂ ਸੀ ਕਿ ਅੱਗੇ ਨੂੰ ਕਾਫਲਾ ਛੋਟਾ ਕੀਤਾ ਤੇ ਉਹਦੇ ਚ ਇਹ ਵੀ ਸੀਗਾ ਕਿ ਗੱਡੀਆਂ ਸ਼ਾਇਦ ਪੰਜ ਚਾਰ ਹੀ ਰਹਿ ਗਈਆਂ ਨੇ। ਇਹ ਅੱਗੇ ਜਦੋਂ ਮੁੱਖ ਮੰਤਰੀ ਜਾਂਦੇ ਇਹਨਾਂ ਨਾਲ 25-30 ਗੱਡੀਆਂ ਜਾਣਾ ਤੇ ਬਿਲਕੁਲ ਸੁਭਾਵਿਕ ਜੀ ਗੱਲ ਹੁੰਦੀ ਆ। ਉਹ ਸਾਰੀਆਂ ਘਟਾਈਆਂ ਜਾ ਸਕਦੀਆਂ ਹੁਣ ਤਾਂ ਘਟਾਉਂਦੇ ਨਹੀਂ ਸੀ ਹੁਣ ਘਟਾਉਣਗੇ। ਉਹਦੇ ਤੋਂ ਇਲਾਵਾ ਇਹ ਆ ਕਿ ਕੁਝ ਮੁੱਖ ਮੰਤਰੀ ਜਿੱਦਾਂ ਡਰਾਮੇਬਾਜੀ ਕਰਦੇ ਹੁੰਦੇ ਆ। ਮਹਾਰਾਸ਼ਟਰ ਦਾ ਮੁੱਖ ਮੰਤਰੀ ਕੱਲ ਆਪਣੇ ਘਰ ਤੋਂ ਵਿਧਾਨ ਸਭਾ ਤੱਕ ਤੇ ਆਪਣੇ ਸੈਕਟਰੀਏਟ ਤੱਕ ਸਾਈਕਲ ਤੇ ਚਲਾ ਗਿਆ। ਪ੍ਰਧਾਨ ਮੰਤਰੀ ਨੇ ਆਖਿਆ ਤੇ ਤੁਸੀਂ ਆਪਣੀ ਗੱਡੀ ਦਫ਼ਤਰ ਜਾਣ ਵਾਸਤੇ ਵੀ ਨਾ ਵਰਤੋ ਏਦਾਂ ਨਹੀਂ ਕਰ ਤਾਂ ਪ੍ਰਧਾਨ ਮੰਤਰੀ ਨੇ ਆਖੀ ਨੂੰ ਉਹਦਾ ਸਾਈਕਲ ਤੇ ਜਾਣਾ ਦੱਸਦਾ ਕਿ ਡਰਾਮੇਬਾਜੀ ਦੀ ਸਿਫਰ ਕੀਤੀ ਜਾ ਰਹੀ ਹੈ। ਜਦੋਂ ਹੁਣ ਬੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੋਂ ਪਹਿਲਾਂ ਦਾ ਬਾਪ ਫਾਰੂਕ ਅਬਦੁੱਲਾ ਨਵਾਂ ਨਵਾਂ ਮੁੱਖ ਮੰਤਰੀ ਬਣਿਆ ਸੀ ਇਹ ਮੋਟਰਸਾਈਕਲ ਚਲਾਉਣ ਦਾ ਬੜਾ ਸ਼ੌਕੀਨ ਹੁੰਦਾ ਸੀ। ਇਹ ਕਦੇ ਕਦੇ ਕੱਲਾ ਮੋਟਰਸਾਈਕਲ ਲੈ ਕੇ ਘਰ ਤੋਂ ਦਫ਼ਤਰ ਤੱਕ ਚੱਲ ਜਾਂਦਾ ਸੀ ਜੰਮੂ ਕਸ਼ਮੀਰ ਚ ਤੇ ਬੜਾ ਸ਼ੋਅ ਕਰਦਾ ਸੀ ਕਿ ਮੈਂ ਲੋਕਾਂ ਚ ਲੋਕ। ਪਰ ਥੋੜੇ ਚਿਰ ਬਾਅਦ ਇਹਦਾ ਕਾਰਾਂ ਦਾ ਕਾਫਲਾ ਏਡਾ ਵੱਡਾ ਹੋ ਗਿਆ ਸੀ ਤੇ ਲੋਕੀ ਹੈਰਾਨ ਹੁੰਦੇ ਸੀ ਏਡੇ ਵੱਡੇ ਕਾਫਲੇ ਦੀ ਲੋੜ ਕੀ ਹੈ। ਏਦਾਂ ਜਿੰਨੇ ਵੀ ਆਉਂਦੇ ਸਾਰੇ ਆਉਂਦੇ ਸਾਰੇ ਗਿਣਤੀ ਮਿਣਤੀ ਘਟਾਉਂਦੇ। 1997 ਚ ਬਾਦਲ ਸਾਹਿਬ ਨੇ ਵੀ ਆ ਕੇ ਇੱਥੇ ਸਿਕਿਉਰਿਟੀ ਬਹੁਤ ਘਟਾ ਤੀ ਪਰ 3-4 ਮਹੀਨਿਆਂ ਬਾਅਦ ਚੁੱਪ ਚੀਤੇ ਵਧਾ ਤੀ। ਪਰ ਉਹਨਾਂ ਦਾ ਕਾਫਲਾ ਪੂਰਾ ਲੰਮਾ ਹੋ ਗਿਆ ਜਿੰਨਾ ਮੁੱਖ ਮੰਤਰੀ ਬੈਲ ਸਿੰਘ ਦੇ ਵਕਤ ਹੁੰਦਾ ਸੀ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਮੈਂ ਤਾਂ ਸਾਦਾ ਜ਼ਿੰਦਗੀ ਗੁਜ਼ਾਰੂੰਗਾ ਸਾਰਿਆਂ ਨੂੰ ਛੱਡੋ। ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ ਜਦੋਂ 9 ਦਿਨ ਰਿਹਾ ਤੇ ਸਰਕਾਰੀ ਕੋਠੀ ਚ ਨਹੀਂ ਸੀ ਗਿਆ। 3 ਕਮਰਿਆਂ ਦੇ 2 ਫਲੈਟ ਇਹਨੇ ਲੈ ਲਏ। ਇੱਕ ਫਲੈਟ ਦੇ ਵਿੱਚ ਇਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਤੇ ਦੂਸਰਾ 3 ਕਮਰਿਆਂ ਦਾ ਨਾਲ ਲੱਗਦਾ ਫਲੈਟ ਉਹਦੇ ਵਿੱਚੋਂ ਇਹਦਾ ਮੁੱਖ ਮੰਤਰੀ ਦਫ਼ਤਰ ਚੱਲਦਾ ਸੀ। ਉੱਥੋਂ ਬਾਹਰ ਨਿਕਲ ਕੇ ਆਪਣੇ 800 MCC ਦੀ ਮਰੂਤੀ ਕਾਰ ਉੱਤੇ ਚੜ੍ਹ ਕੇ ਤੁਰ ਪੈਂਦਾ ਸੀ। ਪਰ ਬਾਅਦ ਵਿੱਚ ਉਹ ਗੱਲਾਂ ਰਹੀਆਂ ਤਾਂ ਨਹੀਂ ਉਹ ਸਾਰਾ ਕੁਝ ਭੁੱਲ ਗਿਆ। ਫਿਰ ਇਹਦੇ ਸ਼ੀਸ਼ ਮਹਿਲ ਦੇ ਚਰਚੇ ਲੋਕਾਂ ਸ਼ੁਰੂ ਕਰਤੇ ਵੀ ਇਹ ਤਾਂ ਬੜੀ ਲਗਜ਼ਰੀ ਲਾਈਫ ਵੀ ਆ ਰਿਹਾ। ਜਿਸ ਤਰ੍ਹਾਂ ਹੋ ਰਿਹਾ ਉਹ ਚੰਗਾ ਪ੍ਰਭਾਵ ਜਿਹਾ ਨਹੀਂ ਦੇ ਰਿਹਾ। ਹਾਂ ਇਹ ਹੈ ਕਿ ਲੋਕਾਂ ਨੂੰ ਆਖਿਆ ਜਾ ਰਿਹਾ ਕਿ ਵਰਕ ਫਰਾਮ ਹੋਮ ਕਰੋ ਵੱਧ ਤੋਂ ਵੱਧ ਇਹ ਆਖਿਆ ਜਾ ਰਿਹਾ। ਹੁਣ ਸ਼ਾਇਦ ਚੰਡੀਗੜ੍ਹ ਚ ਵੀ ਕਰਨ ਲੱਗੇ ਆ ਕਿ ਕਾਰਾਂ ਦੇ ਕਾਫਲੇ ਘਟਾਉਣ ਵਾਸਤੇ ਬਹੁਤੇ ਲੋਕਾਂ ਨੂੰ ਆਖਿਆ ਕਿ ਤੇਲ ਦੀ ਸ਼ਾਰਟੇਜ ਆ ਸਕਦੀ ਹੈ ਤੁਸੀਂ ਆਪੋ ਆਪਣੀ ਥਾਂ ਤੇ ਆਪਣੀਆਂ ਲੋੜਾਂ ਘਟਾਓ ਤੇਲ ਦੀਆਂ ਗੱਡੀਆਂ ਦੇ ਉੱਤੇ ਇਕੱਲਾ ਇਕੱਲਾ ਜਾਣ ਦੇ ਬਜਾਏ ਇਕੱਠੇ ਜਾਣਾ ਸ਼ੁਰੂ ਕਰ ਦਿਓ। ਕੱਲ ਮੈਂ ਦੱਖਣ ਦੇ ਇੱਕ ਸੂਬੇ ਦੀ ਰਿਪੋਰਟ ਪੜ੍ਹਦਾ ਸਾਂ ਉੱਥੇ ਉਹਨਾਂ ਨੇ ਡੀਜ਼ਲ ਦਾ ਤੇ ਪੈਟਰੋਲ ਦਾ ਤੇ ਜਿਹੜੀ CNG ਗੈਸ ਹੈ ਕਾਰਾਂ ਵਾਲੀ ਉਹਦਾ ਕੋਟਾ ਮਿਸ ਦਿੱਤਾ ਕਿ ਇੰਨਾ ਤੁਹਾਨੂੰ ਮਿਲੇਗਾ ਮਹੀਨੇ ਦਾ ਭਾਵੇਂ 1-2 ਦਿਨ ਚ ਫੂਕ ਲਓ ਤੇ ਭਾਵੇਂ ਬਚਾ ਕੇ ਮਹੀਨੇ ਦੇ ਅਖੀਰ ਤੱਕ ਚਲ ਜਾਓ। ਯਾਨੀ ਇਹ ਜਿਹੜੀ ਰਾਸ਼ਨਿੰਗ ਆ ਇਹ ਤੋਂ ਜਾਪਦਾ ਕਿ ਭਾਰਤ ਵਿੱਚ ਤੇਲ ਤੇ ਗੈਸ ਦਾ ਸੰਕਟ ਆਉਣ ਵਾਲਾ ਸਰਕਾਰ ਦੱਸਦੀ ਭਾਵੇਂ ਨਹੀਂ ਪਰ ਇਹ ਹੋ ਸਕਦਾ।
1: ਪੰਜਾਬ ਸਮੇਤ ਹੋਰ ਕਈ ਰਾਜਾਂ ਦੇ ਵਿੱਚ SIR ਸ਼ੁਰੂ ਹੋ ਰਿਹਾ ਜੀ। ਇਸ ਤੋਂ ਪਹਿਲਾਂ ਹੋ ਚੁੱਕਾ ਤੇ ਰੌਲਾ ਗੌਲਾ ਇਹਦਾ ਬਹੁਤ ਰਹਿੰਦਾ ਤੇ ਪੰਜਾਬ ਵਿੱਚ ਕਦੋਂ ਤੋਂ ਸ਼ੁਰੂ ਹੋ ਰਿਹਾ ਜੀ ਹੁਣ? ਹਾਂ

0: ਨਹੀਂ ਮਿਲੇ ਤੇ ਕੇਸ ਸਾਰੇ ਦਿੰਦਾ ਕੌਣ ਆ? ਭਾਰਤ ਸਰਕਾਰ ਦਾ ਅਟਾਰਨੀ ਜਨਰਲ। ਜਦੋਂ ਅਟਾਰਨੀ ਜਨਰਲ ਸਾਹਮਣੇ ਕੇਸ ਲੜ ਰਿਹਾ ਤੇ ਕੇਸ ਸੁਣਨ ਵਾਲੀ ਜੱਜ ਬੀਬੀ ਦੇ ਦੋਵੇਂ ਬੱਚੇ ਉਹਦੇ ਅੰਡਰ ਕੰਮ ਕਰਦੇ ਆ, ਤੇ ਜੱਜ ਬੀਬੀ ਫਿਰ ਇਸ ਪ੍ਰੈਸ਼ਰ ਥੱਲੇ ਹੋਵੇਗੀ ਕਿ ਉਹਦੇ ਪੁੱਤਰਾਂ ਨੂੰ ਬਾਕੀ ਸਾਰਿਆਂ ਤੋਂ ਵੱਧ ਕੰਮ ਜਿੱਦਾਂ ਪਹਿਲਾਂ ਮਿਲਦਾ ਉਸੇ ਤਰ੍ਹਾਂ ਅੱਗੇ ਵੀ ਮਿਲਦਾ ਰਹੇ। ਉਹ ਬੀਬੀ ਇਸ ਪ੍ਰੈਸ਼ਰ ਥੱਲੇ ਹੋਵੇਗੀ ਕਿ ਜੋ ਦੇਸ਼ ਦਾ ਅਟਾਰਨੀ ਜਨਰਲ ਜਾਂ ਸੋਲਿਸਿਟਰ ਜਨਰਲ ਕਹਿੰਦੇ ਆ ਉਹਨੂੰ ਮੰਨਿਆ ਜਾਵੇ ਤੇ ਕੇਜਰੀਵਾਲ ਦੇ ਖਿਲਾਫ਼ ਫੈਸਲਾ ਦੇ ਦਿੱਤਾ ਜਾਵੇ। ਉਹ ਕਹਿੰਦਾ ਤੁਹਾਡੇ ਤੋਂ ਇਨਸਾਫ਼ ਦੀ ਆਸ ਹੋ ਨਹੀਂ ਸਕਦੀ, ਇਸ ਕਰਕੇ ਤੁਸੀਂ ਮੇਰਾ ਕੇਸ ਨਾ ਸੁਣੋ। ਬੀਬੀ ਨੇ ਸਾਰਾ ਕੁਝ ਕਰਕੇ ਵੀ ਜਿੱਦ ਕੀਤੀ ਕਿ ਕੇਸ ਤਾਂ ਤੇਰਾ ਮੈਂ ਹੀ ਸੁਣੂ। ਉਹਨੇ ਇਹ ਵੀ ਆਖਿਆ ਜੀ ਜਿਸ ਦਿਨ ਮੈਨੂੰ ਜੱਜ ਨੇ ਡਿਸਟ੍ਰਿਕਟ ਜੱਜ ਨੇ ਬਰੀ ਕੀਤਾ ਉਸੇ ਦਿਨ ਪੰਜਾਂ ਘੰਟਿਆਂ ਬਾਅਦ 600-700 ਸਫ਼ੇ ਦੀ ਚਾਰਜਸ਼ੀਟ ਲਿਖ ਕੇ ਸੀਬੀਆਈ ਨੇ ਤੁਹਾਡੇ ਕੋਲ ਆ ਕੇ ਕੇਸ ਤਿਆਰ ਕਰਤਾ, ਪੇਸ਼ ਕਰਤਾ। ਐਡੀ ਛੇਤੀ ਸੀਬੀਆਈ ਨੇ ਕਿੱਦਾਂ ਫਾਈਲ ਤਿਆਰ ਕਰ ਲਈ? ਉਹ ਜੱਜ ਬੀਬੀ ਕਹਿੰਦੀ ਜੀ ਸੋਰਸਿਸ ਬੜੇ ਇਹਦੇ ਵਿੱਚ ਛੇਤੀ ਕਰ ਸਕਦੇ। ਉਹ ਕਹਿੰਦਾ ਜੀ ਫਿਰ ਗੱਲ ਇਹ ਸੀ ਕਿ ਤੁਸੀਂ ਇਹਨੂੰ ਪੜ੍ਹਨਾ ਸੀ, ਵਿਚਾਰਨਾ ਸੀ, ਉਸ ਤੋਂ ਬਾਅਦ ਮੈਨੂੰ ਨੋਟਿਸ ਜਾਰੀ ਕਰਨਾ ਸੀ। ਤੁਸੀਂ ਫਾਈਲ ਮਿਲਦੇ ਸਾਰ ਹੀ ਮੈਨੂੰ ਨੋਟਿਸ ਜਾਰੀ ਕਰਤਾ, ਜਿਵੇਂ ਤੁਸੀਂ ਡੀਕਦੇ ਪਏ ਸੀ ਫਾਈਲ ਆਵੇ ਤੇ ਮੈਂ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਾਂ, ਇਹ ਤੁਸੀਂ ਗਲਤ ਕੀਤਾ। ਕਹਿੰਦੀ ਮੈਂ ਨਹੀਂ ਗਲਤ ਕੀਤਾ। ਉਹਨੇ ਫਿਰ ਆਖਿਆ ਤੁਸੀਂ ਜਿਹੜਾ ਫੈਸਲਾ ਜਿਹੜਾ ਦੇ ਦਿਓ ਬੀਬੀ ਜੀ, ਮੈਂ ਤੁਹਾਡੀ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਣਾ। ਉਹ ਜਾ ਕੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਸੱਤਿਆਗ੍ਰਹਿ ਕਰਨ ਬੈਠ ਗਏ। ਇਹਦੇ ਦੌਰਾਨ ਸੋਸ਼ਲ ਮੀਡੀਆ ਤੇ ਬੀਬੀ ਸਵਰਨਕਾਂਤਾ ਅਤੇ ਅਰਵਿੰਦ ਕੇਜਰੀਵਾਲ ਦੀ ਅਦਾਲਤ ਵਿੱਚ ਜਿਹੜੀ ਡਿਸਕਸ਼ਨ ਹੈ ਉਹਦੀ ਵੀਡੀਓ ਪਾ ਕੇ ਤੇ ਨਾਲ ਕਈ ਕਿਸਮ ਦੀਆਂ ਟਿੱਪਣੀਆਂ ਅੱਡ ਅੱਡ ਥਾਵਾਂ ਤੇ ਕੀਤੀਆਂ ਜਾਣ ਲੱਗ ਪਈ। ਹੁਣ ਪ੍ਰੈਸ਼ਰ ਥੱਲੇ ਆ ਕੇ ਬੀਬੀ ਸਵਰਨਕਾਂਤਾ ਨੇ ਇੱਕ ਤਾਂ ਇਹ ਕਹਿਤਾ ਚੰਗਾ ਮੈਂ ਤੇਰਾ ਕੇਸ ਨਹੀਂ ਸੁਣਦੀ, ਨਾਲ ਹੀ ਉਹਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਇੱਕ ਕੇਸ ਕਰ ਦਿੱਤਾ ਕਿ ਮੈਂ ਜੱਜ ਦੇ ਤੌਰ ਤੇ ਜੋ ਮੇਰੇ ਫਰਜ਼ ਸੀ ਉਹ ਨਿਭਾ ਰਹੀ ਸੀ, ਪਸੰਦ ਹੋਣ ਨਾ ਪਸੰਦ ਹੋਣ ਮੈਂ ਕਰ ਸਕਦੀ। ਤੇ ਇਹਨੇ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਕੰਪੇਨ ਚਲਾਈ ਆ, ਉਹਨੇ ਮਾਣਨ ਦਾ ਦਾਅਵਾ ਕਰਤਾ। ਕੇਜਰੀਵਾਲ ਕਹਿੰਦਾ ਕੋਈ ਗੱਲ ਨਹੀਂ ਵੇਖ ਲਾਂਗੇ। ਕੇਜਰੀਵਾਲ ਦੀ ਟੀਮ ਇਹ ਕਹਿੰਦੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਪਿਆ, ਸੋਸ਼ਲ ਮੀਡੀਆ ਤੇ ਆਸੇ ਪਾਸਿਓਂ ਪਿਆ। ਇਹ ਬੀਬੀ ਨੂੰ ਸਾਬਤ ਕਰਨਾ ਪਏਗਾ ਪਹਿਲਾਂ ਕਿ ਸੋਸ਼ਲ ਮੀਡੀਆ ਤੇ ਸਾਰਾ ਮਟੀਰੀਅਲ ਉਹਨਾਂ ਪਾਇਆ, ਜੇ ਸਾਬਤ ਕਰ ਦੇਵੇ ਤੇ ਇਹਦਾ ਕੇਸ ਤੇ ਥੋੜਾ ਜਿਹਾ ਸੋਲਿਡ ਹੋ ਜਾਏਗਾ, ਨਹੀਂ ਤਾਂ ਕੇਸ ਡਿੱਗ ਜਾਵੇਗਾ। ਉਹ ਕਹਿਣਗੇ ਸਾਨੂੰ ਵੀ ਪਤਾ ਕਿੰਨੇ ਪਾਇਆ ਕਿੰਨੇ ਨਹੀਂ ਪਾਇਆ, ਸੁਣਵਾਈ ਤਾਂ ਸਾਰੀ ਦੀ ਸਾਰੀ ਆਨਲਾਈਨ ਚੱਲਦੀ ਪਈ ਸੀ। ਤੋ ਇਹ ਮਾਮਲਾ ਬੜਾ ਟੇਢਾ ਹੋ ਗਿਆ, ਪਰ ਇੱਕ ਗੱਲ ਚੰਗੀ ਆ ਜਿਹੜੀ ਲੱਗਦੀ ਕਿ ਬੀਬੀ ਇਸ ਗੱਲ ਨੂੰ ਮੰਨ ਗਈ ਕਿ ਲੀਗਲੀ ਉਹਨੂੰ ਇਸ ਕੇਸ ਤੋਂ ਰਿਕਿਊਜ਼ ਕਰਨਾ ਚਾਹੀਦਾ, ਜਿਹੜੇ ਕੇਸ ਦੇ ਉੱਤੇ ਏਡੇ ਦੋਸ਼ ਲੱਗਦੇ ਹੋਣ ਆਪਣੇ ਪੁੱਤਰਾਂ ਦੀ ਖਾਤਰ ਪ੍ਰੈਸ਼ਰ ਥੱਲੇ ਆਉਣ ਦੇ, ਉਹ ਕੇਸ ਉਹਨੂੰ ਨਹੀਂ ਸੀ ਸੁਣਨਾ ਚਾਹੀਦਾ।
1: ਪੁੰਨ ਸਾਹਿਬ ਉੱਧਰ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ ਜੀ। ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨਾਂ ਦੀ ਨਿਯੁਕਤੀ ਦੇ ਵਿੱਚ ਨਿਊਟਰਲ ਬੰਦਾ ਨਹੀਂ ਹੈ, ਇਹ ਗੱਲ ਚਿੰਤਾਜਨਕ ਹੈ। ਮੇਰੇ ਖਿਆਲ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਰਾਹੁਲ ਗਾਂਧੀ ਮੀਟਿੰਗ ਵਿੱਚੋਂ ਵਾਕਆਊਟ ਕਰ ਗਿਆ ਕਿਉਂਕਿ ਗੱਲ ਨਹੀਂ ਸੀ ਸੁਣੀ ਜਾ ਰਹੀ, ਕੋਈ ਵਕਤ ਨਹੀਂ ਸੀ। ਸੁਪਰੀਮ ਕੋਰਟ ਨੇ ਐਗਜੈਕਟਲੀ ਕੀ ਕਿਹਾ ਜੀ?
0: ਜਿਹੜੀ ਕੱਲ ਸੀ ਨਾ ਉਹ ਅਸਲ ਚ ਸੀਬੀਆਈ ਦੇ ਨਵੇਂ ਚੀਫ ਦੀ ਨਿਯੁਕਤੀ ਸੀ, ਉੱਥੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਵੀ ਬੈਠੇ ਸੀ। ਜਿਹੜੇ ਮੁੱਦੇ ਨੇ ਉਠਾਏ ਰਾਹੁਲ ਗਾਂਧੀ ਨੇ ਤੇ ਉਹਦੇ ਖਿਲਾਫ਼ ਪਿਛਲੇ ਸਾਲਾਂ ਚ ਕਿਹੜੀਆਂ ਸ਼ਿਕਾਇਤਾਂ ਹੋਈਆਂ, ਕਿਸ ਤਰ੍ਹਾਂ ਨੇ ਪੱਖਪਾਤ ਕੀਤਾ, ਉਹਨੂੰ ਧਿਆਨ ਚ ਰੱਖੇ ਬਗੈਰ ਤੁਸੀਂ ਜੇ ਆਪਣੇ ਮਰਜ਼ੀ ਪਕਾਉਣੀ ਤੇ ਮੈਂ ਉੱਥੇ ਕਰਨਾ ਆਉਣਾ। ਉਹ ਕੱਲ ਇੱਥੇ ਵੀ ਬਹਿਸ ਦੌਰਾਨ ਆ ਗਏ। ਇੱਥੇ ਮੁੱਦਾ ਇਹ ਹੈ ਕਿ 2026 ਦੀਆਂ ਚੋਣਾਂ ਤੋਂ ਪਹਿਲਾਂ 2025 ਚ ਕੇਸ ਚੱਲਿਆ ਸੀ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ ਚੋਣ ਕਮਿਸ਼ਨ ਦੀ ਨਿਯੁਕਤੀ ਦਾ ਢੰਗ ਠੀਕ ਨਹੀਂ, ਨਵਾਂ ਇੱਕ ਢੰਗ ਅਖਤਿਆਰ ਕੀਤਾ ਜਾਵੇ ਜਿਹਦੇ ਵਿੱਚ ਪ੍ਰਧਾਨ ਮੰਤਰੀ ਬੈਠੇ, ਆਪੋਜੀਸ਼ਨ ਦਾ ਲੀਡਰ ਬੈਠੇ ਤੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਬੈਠੇ, ਉਹ ਨਿਊਟਰਲ ਹੋਵੇਗਾ। ਇਹ ਤਿੰਨੇ ਰਲ ਕੇ ਫੈਸਲਾ ਕਰਿਆ ਕਰਨ। ਜਦੋਂ ਇਹ ਆਰਡਰ ਦੇ ਦਿੱਤਾ ਤੇ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਪਾਰਲੀਮੈਂਟ ਚ ਇੱਕ ਬਿੱਲ ਪਾਸ ਕਰਵਾ ਦਿੱਤਾ ਕਿ ਚੀਫ ਜਸਟਿਸ ਦੀ ਲੋੜ ਨਹੀਂ, ਉਹਦੇ ਵਿੱਚ ਪ੍ਰਧਾਨ ਮੰਤਰੀ ਬੈਠੇਗਾ, ਉਹਦੇ ਵਿੱਚ ਵਿਰੋਧੀ ਧਿਰ ਦਾ ਲੀਡਰ ਜਿਹੜਾ ਵੀ ਹੋਵੇ ਉਹ ਬੈਠੇਗਾ, ਤੀਸਰਾ ਬੰਦਾ ਜਿਹੜਾ ਬੈਠੇਗਾ ਉਹ ਕੇਂਦਰੀ ਮੰਤਰੀ ਹੋਵੇਗਾ ਤੇ ਉਹਦੀ ਸਿਲੈਕਸ਼ਨ ਜਿਹੜੀ ਆ ਕਿਹੜਾ ਬੰਦਾ ਬਹਿਣਾ ਇਹ ਪ੍ਰਧਾਨ ਮੰਤਰੀ ਆਪ ਕਰੇਗਾ। ਇਹੋ ਗੱਲ ਕੱਲ ਉੱਥੇ ਆ ਗਈ। ਉਹਨਾਂ ਆਖਿਆ ਜੇ ਤੀਸਰਾ ਬੰਦਾ ਉਹ ਬਹਿਣਾ

0: ਜਿਹੜਾ ਇੱਕ ਤਾਂ ਕੇਂਦਰੀ ਮੰਤਰੀ ਹੈ ਤੇ ਦੂਸਰਾ ਪ੍ਰਧਾਨ ਮੰਤਰੀ ਨੇ ਆਪ ਹੀ ਚੁਣਨਾ ਕਿ ਫਲਾਣਾ ਬੰਦਾ ਮੇਰੇ ਨਾਲ ਬੈਠੇਗਾ। ਇਹ ਤਾਂ ਤੁਹਾਡੇ ਦੋ ਜਣਿਆਂ ਕੋਲ ਪਹਿਲਾਂ ਹੀ ਵੀਟੋ ਪਾਵਰ ਆ ਗਈ। ਤੁਸੀਂ ਤਾਂ ਸਥਿਤੀ ਆਪਣੇ ਹੱਥ ਚ ਕਰ ਲਈ ਤੇ ਫਿਰ ਚੋਣ ਨਿਊਟਰਲ ਕਿੱਦਾਂ ਹੋ ਸਕਦੀ ਹੈ? ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਆਖਿਆ ਕਿ ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਚੀਫ ਜਸਟਿਸ ਨੂੰ ਵਿੱਚ ਬਿਠਾਓ, ਪਰ ਅਸੀਂ ਇਹ ਗੱਲ ਤੁਹਾਨੂੰ ਕਹਿ ਰਹੇ ਹਾਂ ਕਿ ਨਿਊਟਰਲ ਤੇ ਆਜ਼ਾਦ ਚੋਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਨਿਊਟਰਲ ਬੰਦਾ ਉੱਥੇ ਬਿਠਾਓ, ਇੱਕ ਪ੍ਰਧਾਨ ਮੰਤਰੀ ਹੋਵੇ ਤੇ ਇੱਕ ਆਪੋਜੀਸ਼ਨ ਲੀਡਰ ਹੋਵੇ, ਤੀਸਰਾ ਬੰਦਾ ਬਿਲਕੁਲ ਨਿਰਪੱਖ ਹੋਣਾ ਚਾਹੀਦਾ, ਤੇ ਜੇ ਤੁਸੀਂ ਆਪਣੀ ਮਰਜ਼ੀ ਦਾ ਬੰਦਾ ਬਿਠਾਉਣਾ ਤੇ ਨਿਰਪੱਖਤਾ ਨਹੀਂ ਹੋ ਸਕਦੀ। ਇਸ ਮੁੱਦੇ ਤੇ ਕੱਲ ਲੰਬੀ ਚੌੜੀ ਬਹਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਇਹ ਮਾਮਲਾ ਆਪਣੇ ਕੋਲ ਰਾਖਵਾਂ ਰੱਖ ਲਿਆ, ਪਰ ਜਿਹੜਾ ਪ੍ਰੋਟੈਸਟ ਪਿਛਲਿਆਂ ਦਿਨਾਂ ਚ ਮੁੜ ਮੁੜ ਕੇ ਰਾਹੁਲ ਗਾਂਧੀ ਨੇ ਕੀਤਾ ਉਹ ਕੰਮ ਆਇਆ ਕਿ ਨਿਊਟਰੈਲਿਟੀ ਜਿਹੜੀ ਰਹਿਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਇੱਕ ਗੱਲ ਇਹ ਵੀ ਆਖੀ ਕਿ ਅਸੀਂ ਸਰਕਾਰ ਦੇ ਉੱਤੇ ਕੋਈ ਪੱਖਪਾਤ ਦਾ ਦੋਸ਼ ਨਹੀਂ ਲਾ ਰਹੇ, ਹੋ ਸਕਦਾ ਕਿ ਸਰਕਾਰ ਪੂਰੀ ਦੀ ਪੂਰੀ ਨਿਰਪੱਖ ਚੱਲਦੀ ਹੋਵੇ, ਪਰ ਨਿਰਪੱਖਤਾ ਸਿਰਫ ਹੋਣੀ ਨਹੀਂ ਚਾਹੀਦੀ, ਨਿਰਪੱਖਤਾ ਲੋਕਾਂ ਨੂੰ ਦਿਸਣੀ ਵੀ ਚਾਹੀਦੀ ਹੈ ਕਿ ਸਰਕਾਰ ਪੱਖਪਾਤ ਨਹੀਂ ਕਰਦੀ ਤੇ ਆਪਣੀ ਮਰਜ਼ੀ ਨਹੀਂ ਕਰਦੀ। ਤੁਸੀਂ ਨਿਰਪੱਖਤਾ ਲੋਕਾਂ ਸਾਹਮਣੇ ਟਰਾਂਸਪੇਰੈਂਟ ਰੱਖੋ, ਐਮ ਬਿਲਕੁਲ ਸਾਫ ਝਲਕਦੀ ਨਿਰਪੱਖਤਾ ਹੋਵੇ, ਇਹ ਨਹੀਂ ਕਿ ਤੁਸੀਂ ਆਪਣੀ ਮਰਜ਼ੀ ਕਰੋਗੇ। ਤੋ ਮਾਮਲਾ ਹਾਲ ਦੀ ਘੜੀ ਲਟਕ ਗਿਆ।
1: ਪੰਨੂ ਸਾਹਿਬ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਹਾਂ। ਇਸ ਪ੍ਰੋਗਰਾਮ ਦੇ ਸਪੌਂਸਰਾਂ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਬਿਹਤਰੀਨ ਰੇਟ ਲੈਣੇ ਨੇ ਬੈਸਟ ਰੇਟ ਦੇਣਗੇ। ਸੋਨਿਕ ਇੰਸ਼ੋਰੈਂਸ ਵਾਲੇ ਟਰੱਕਾਂ ਦੀ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ 587-832-1208 5878321208। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਵਧੀਆ ਡੀਲ ਬਣਾ ਕੇ ਦੇ ਸਕਦੇ ਹਨ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਵਿੱਚ। ਗੌਰਵ ਸ਼ਰਮਾ ਹੋਰਾਂ ਦਾ ਫੋਨ ਨੰਬਰ 403-903-6757। ਪੰਜਾਬ ਇੰਸ਼ੋਰੈਂਸ ਤੋਂ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਐਡਵਾਈਜ਼ਰ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਭਰੋਸੇਯੋਗ ਸੇਵਾਵਾਂ ਹਾਸਲ ਕਰਨ ਲਈ 403-404-3500 ਨੰਬਰ ਡਾਇਲ ਕਰ ਲਓ, 403-404-3500। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਜੀ। ਜੇ ਤੁਸੀਂ ਇਹ ਸੇਵਾਵਾਂ ਸਰਕਾਰੀ ਖਰਚੇ ਤੇ ਲੈਣਾ ਚਾਹੁੰਦੇ ਹੋ ਤੇ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦਾ ਨੰਬਰ ਨੋਟ ਕਰ ਲਓ, 825-760-09-83। ਇਸ ਤੋਂ ਇਲਾਵਾ ਜੀ ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦੇ ਨੇ ਅਤੇ ਦੇਸੀ ਘਿਓ ਵਿੱਚ ਦਾਲ ਸਬਜ਼ੀਆਂ ਬਣਾਉਂਦੇ ਨੇ, ਕਿਸੇ ਵਕਤ ਵੀ ਵੈਜ ਨੋਨ ਵੈਜ ਫੂਡ ਆਰਡਰ ਕਰਨ ਲਈ ਸਮੋਸਾ ਹਾਊਸ ਜੋ ਕਿ ਹੁਣ ਮਦਰ ਇੰਡੀਆ ਬਣ ਚੁੱਕਾ ਹੈ ਜੀ, ਉਹਨਾਂ ਨਾਲ ਤੁਸੀਂ ਸੰਪਰਕ ਕਰ ਲਓ 403-462-6668। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ ਪਿਕਸਲ ਫੋਟੋ ਸਟੂਡੀਓ ਜਿੱਥੋਂ ਕਿ ਤੁਸੀਂ ਪਾਸਪੋਰਟ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਬੱਚਿਆਂ ਦੀਆਂ ਫੋਟੋ, ਫੈਮਿਲੀ ਫੋਟੋ ਅਤੇ ਹੋਰ ਫੋਟੋ ਵੀ ਸਾਰੀਆਂ ਪ੍ਰਿੰਟ ਵੀ ਕਰਕੇ ਦੇਣਗੇ, ਖਿੱਚਣਗੇ ਵੀ ਸਟੂਡੀਓ ਦੇ ਵਿੱਚ। ਪਿਕਸਲ ਫੋਟੋ ਸਟੂਡੀਓ ਤੋਂ $7 ਵਿੱਚ ਪਾਸਪੋਰਟ ਫੋਟੋ ਬਣਾਉਣੀ ਹੈ ਅਤੇ ਪਹੁੰਚ ਜਾਓ ਸਵਾਨਾ ਬਾਜ਼ਾਰ, ਫੋਨ ਨੰਬਰ 403-947-0060। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਪੰਨੂ ਸਾਹਿਬ, ਪੰਜਾਬ ਨੇ ਜਮਨਾ ਦੇ ਪਾਣੀਆਂ ਦੇ ਵਿੱਚੋਂ ਫਿਰ ਹਿੱਸਾ ਮੰਗ ਲਿਆ ਜੀ, ਇਹ ਕੀ ਕਹਾਣੀ ਹੈ ਜੀ? ਅਤੇ ਜਿਹੜਾ ਪਹਿਲਾਂ ਮੰਗਿਆ ਸੀ ਅਤੇ ਉਹਦਾ ਕੀ ਬਣਿਆ ਤਾਂ ਸਾਨੂੰ ਪਤਾ ਹੀ ਹੈ, ਚਲੋ ਇਹ ਜਿਹੜਾ ਹੁਣ ਮੰਗਿਆ ਗਿਆ ਇਹ ਮੰਗ ਇਸ ਵੇਲੇ ਰੱਖਣ ਦਾ ਕੀ ਅਰਥ ਹੈ?
0: ਕੁਲਦੀਪ ਜੀ, ਪਰਸੋਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਸੀ ਨਾਰਥ ਜੋਨ ਕੌਂਸਲ ਦੀ, ਉੱਤਰ ਖੇਤਰੀ ਕੌਂਸਲ ਨੂੰ ਕਹਿੰਦੇ ਆ, ਨਾਰਥ ਜੋਨ ਦੇ ਰਾਜਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਗਏ ਸੀ। ਇਹਨਾਂ ਨੇ ਜਾ ਕੇ ਆਖਿਆ ਜੀ ਮੈਨੂੰ ਇਸ ਗੱਲ ਤੇ ਇਤਰਾਜ਼ ਹੈ ਕਿ ਯੂਪੀ ਤੇ ਹਰਿਆਣੇ ਚ ਤੇ ਦਿੱਲੀ ਚ ਪਾਣੀ ਦੀ ਵੰਡ ਦੇ ਸਵਾਲ ਦੇ ਉੱਤੇ ਮੀਟਿੰਗਾਂ ਹੋ ਰਹੀਆਂ ਤੇ ਸਾਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ। ਦਿੱਲੀ ਸ਼ਹਿਰ ਹੈ, ਉਹਦੇ ਕੋਲ ਆਪਣੇ ਸੋਰਸਿਸ ਕੋਈ ਨਹੀਂ, ਉਹਨੂੰ ਜਮਨਾ ਦੇ ਵਿੱਚੋਂ ਉੱਥੇ ਮੋਨਿਕ ਬੈਰੇਜ ਹੈ, ਇੱਕ ਬੰਨ ਹੈ, ਉਹਦੇ ਤੋਂ ਮੋਨਿਕ ਨਹਿਰ ਕੱਢ ਕੇ ਪਾਣੀ ਦਿੱਤਾ ਜਾਂਦਾ ਪੀਣ ਵਾਸਤੇ। ਜਮਨਾ ਦਾ ਪਾਣੀ ਤੁਸੀਂ ਉੱਤਰ ਪ੍ਰਦੇਸ਼ ਤੇ ਹਰਿਆਣੇ ਚ ਵੰਡਦੇ ਆ, ਉਹ ਦੂਜੇ ਇਸ ਗੱਲ ਤੋਂ ਭੜਕਦੇ ਆ ਕਿ ਪੰਜਾਬ ਕਿਉਂ ਮੰਗਦਾ। ਉਹ ਕਹਿੰਦੇ ਆ ਕਿ ਪਿਛਲੀਆਂ ਸਰਕਾਰਾਂ ਨੇ 1966 ਤੋਂ ਲੈ ਕੇ ਅੱਜ ਤੱਕ ਨਾ ਅਕਾਲੀਆਂ ਨੇ ਨਾ ਕਾਂਗਰਸੀਆਂ ਨੇ ਕਿਸੇ ਨੇ ਵੀ ਪਾਣੀ ਮੰਗਿਆ ਨੀ, ਕਿਉਂ ਨੀ ਮੰਗਿਆ, ਮੰਗਣਾ ਚਾਹੀਦਾ ਸੀ। ਉਹ ਕਹਿੰਦਾ ਤੁਸੀਂ ਇਸ ਪਾਣੀ ਦੇ ਸਵਾਲ ਦੇ ਉੱਤੇ ਚੁੱਪ ਕੀਤੇ ਰਹੇ,

0: ਤੁਹਾਡੇ ਚ ਵਗਦਾ, ਦੋ ਨਦੀਆਂ ਇਹਦੇ ਵਿੱਚ ਹੋਰ ਪੈਂਦੀਆਂ, ਟਾਹਗਰੀ ਤੇ ਮਾਰਕੰਡਾ, ਟੱਕਰ ਹੋਰ ਵੱਡਾ ਹੋ ਜਾਂਦਾ। ਇਹਦਾ ਸਾਰਾ ਪਾਣੀ ਹਰਿਆਣਾ ਕਿਉਂ ਵਰਤ ਰਿਹਾ, ਸਾਨੂੰ ਕਿਉਂ ਦਿੱਤਾ ਗਿਆ? ਫਿਰ ਉਹਨਾਂ ਨੇ ਆਖਿਆ ਕਿ 1954 ਚ ਇੱਕ ਮੀਟਿੰਗ ਹੋਈ ਸੀ, ਜਿਹੜੀ ਮੀਟਿੰਗ ਵਿੱਚ ਉਦੋਂ ਪੰਜਾਬ ਦਿੱਲੀ ਤੱਕ ਹੁੰਦਾ ਸੀ, ਗੁੜਗਾਓਂ ਤੇ ਫਰੀਦਾਬਾਦ ਜਿਹੜੇ ਹਰਿਆਣੇ ਦੇ ਸ਼ਹਿਰ ਦਿੱਲੀ ਨਾਲ ਜੁੜਦੇ ਆ, ਤੇ ਉਦੋਂ ਪੰਜਾਬ ਤੇ ਸ਼ਹਿਰ ਸੀ, ਪਰਲੇ ਪਾਸੇ ਯੂਪੀ ਲੱਗਦਾ, ਯਾਨੀ ਹਰਿਆਣਾ ਨਾ ਹੋਣ ਕਰਕੇ ਪੰਜਾਬ ਦੀ ਹੱਦ ਯੂਪੀ ਨਾਲ ਲੱਗਦੀ। ਉਸ ਮੀਟਿੰਗ ਵਿੱਚ ਮੰਨਿਆ ਗਿਆ ਸੀ ਪੰਜਾਬ ਦਾ ਇੰਨਾ ਸ਼ੇਅਰ ਹੋ ਹਰਿਆਣਾ ਬਣ ਗਿਆ, ਤੇ ਇਹਨਾਂ ਨੇ ਸੋਚ ਲਿਆ ਕਿ ਪੰਜਾਬ ਦੀ ਹੁਣ ਲੋੜ ਨਹੀਂ। 1966 ਚ ਹਰਿਆਣਾ ਬਣਿਆ, 1972 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਵਾਟਰ ਟ੍ਰਿਬਿਊਨਲ ਬਣਾਇਆ ਸੀ, ਵਾਟਰ ਰਿਸੋਰਸ ਕਮਿਸ਼ਨ। ਉਹਨੇ ਮੰਨਿਆ ਸੀ ਕਿ ਜਿਹੜੇ ਬੇਸਨ ਹੁੰਦੇ ਜਿੱਥੋਂ ਤੱਕ ਉਸ ਦਰਿਆ ਦਾ ਪਾਣੀ ਜਾਣਾ ਚਾਹੀਦਾ, ਪੰਜਾਬ ਵੀ ਉਸ ਬੇਸਨ ਚ ਆਉਂਦਾ ਜਮਨਾ ਜਮਨਾ ਦੇ ਪਾਣੀ। ਉਹ ਕਹਿੰਦਾ ਜਦੋਂ 1972 ਚ ਕਮਿਸ਼ਨ ਨੇ ਮੰਨ ਲਿਆ ਸੀ ਕਿ ਪੰਜਾਬ ਦਾ ਵੀ ਹਿੱਸਾ ਬਣਦਾ, ਤੇ ਤੁਸੀਂ ਇਹਨੂੰ ਅੱਖੋ ਪਰੋਖਿਆ ਕਿੱਦਾਂ ਕਰ ਰਹੇ ਹੋ? ਸਾਡਾ ਸ਼ੇਅਰ ਕੱਢੋ, ਸਾਡੇ ਵਾਲਾ ਪਾਣੀ ਤੁਸੀਂ ਵੰਡੀ ਜਾ ਰਹੇ ਹੋ, ਉਧਰ ਵਾਲਾ ਪਾਣੀ ਗਿਣਦੇ ਨੀ। ਜਦੋਂ ਆ ਉਹਨੇ ਗੱਲ ਕਹਿਤੀ ਹੈ ਤਾਂ ਹੁਣ ਹਰਿਆਣੇ ਵਾਲੇ ਤਾਂ ਇਸ ਗੱਲ ਤੇ ਨਾਰਾਜ਼ ਹੁੰਦੇ ਹੀ ਆ, ਕੇਂਦਰ ਤੇ ਯੂਪੀ ਵਾਲੇ, ਖਾਸ ਕਰਕੇ ਦਿੱਲੀ ਦੀ ਭਾਜਪਾ ਸਰਕਾਰ ਵੀ ਨਾਰਾਜ਼ ਹੁੰਦੀ ਆ ਕਿ ਜੇ ਪੰਜਾਬ ਵੀ ਹਿੱਸਾ ਲੈ ਗਿਆ ਤੇ ਹਰਿਆਣੇ ਤੇ ਯੂਪੀ ਚ ਵੀ ਵੰਡ ਹੋਈ, ਸਾਡਾ ਹਿੱਸਾ ਘੱਟ ਜੂ। ਇਹਨੇ ਆਖਿਆ ਜੀ ਸਾਨੂੰ ਨੀ ਪਤਾ, ਸਾਡੇ ਨਾਲ ਜ਼ਿਆਦਤੀ ਹੋਈ ਕਿ ਇੰਨੇ ਸਾਲਾਂ ਤੋਂ, 66 ਤੋਂ ਲੈ ਕੇ ਹੁਣ ਤੱਕ 60 ਸਾਲਾਂ ਤੋਂ ਸਾਡੇ ਨਾਲ ਧੱਕਾ ਹੋਇਆ ਕਿ ਪਾਣੀਆਂ ਦੀ ਵੰਡ ਜਦੋਂ ਹੋਈ ਉਹ ਸਿਰਫ ਪੰਜਾਬ ਵਾਲੇ ਪਾਣੀਆਂ ਦੀ ਹੋਈ, ਜਿਹੜੇ ਸਾਂਝੇ ਪਾਣੀ ਸੀ ਹਰਿਆਣੇ ਚ ਵਗਦੇ ਸੀ ਉਹਨਾਂ ਦੀ ਵੰਡ ਕਿਉਂ ਨਹੀਂ ਕੀਤੀ ਗਈ? ਉਹ ਵਿੱਚ ਗਿਣ ਕੇ ਤੇ ਫਿਰ ਵੰਡ ਨਵੇਂ ਸਿਰੇ ਹੋਣੀ ਚਾਹੀਦੀ।
1: ਪੰਨ ਸਾਹਿਬ, ਬ੍ਰਿਕਸ ਦੀ ਮੀਟਿੰਗ ਦਿੱਲੀ ਵਿੱਚ ਚੱਲ ਰਹੀ ਹੈ ਤੇ ਕਹਿੰਦੇ ਉੱਥੇ ਇਰਾਨ ਤੇ UAE ਦੇ ਵਿਦੇਸ਼ ਮੰਤਰੀ ਵਾਹਵਾ ਹੀ ਆਪਸ ਵਿੱਚ ਖਹਿਬਾਜ਼ੀ ਹੋ ਗਈ ਜੀ, ਇਹ ਕੀ ਹੋਇਆ?
0: ਉੱਥੇ ਦੋਵਾਂ ਤਰ੍ਹਾਂ ਦੇ ਵਿਦੇਸ਼ ਮੰਤਰੀ ਆਏ ਸਨ। ਬ੍ਰਿਕਸ ਤੁਹਾਨੂੰ ਪਤਾ ਹੀ ਹੈ ਕਿ ਵੱਡਾ ਇੱਕ ਅਦਾਰਾ ਬਣ ਗਿਆ, ਕਿਸੇ ਵਕਤ ਇਹ ਤਿੰਨ ਦੇਸ਼ਾਂ ਤੋਂ ਸ਼ੁਰੂ ਹੋਇਆ ਸੀ, ਰਸ਼ੀਆ, ਇੰਡੀਆ, ਚਾਈਨਾ, RICS ਤੋਂ ਰਿਕ ਬਣਿਆ ਸੀ, ਫਿਰ ਇਹਦੇ ਨਾਲ ਬ੍ਰਾਜ਼ੀਲ ਜੁੜਿਆ ਤੇ ਉਹਦਾ ਬੀ ਲਾ ਕੇ ਬ੍ਰਿਕ ਬਣਿਆ, ਤੇ ਸਾਊਥ ਅਫਰੀਕਾ ਜੁੜਿਆ ਤੇ ਉਹਦਾ ਐਸ ਲਾ ਕੇ ਬ੍ਰਿਕਸ ਬਣ ਗਿਆ। ਉਦੋਂ ਬਾਅਦ ਇੱਕ ਇੱਕ ਕਰਕੇ ਕਈ ਦੇਸ਼ ਇੱਦਾਂ ਜੁੜਦੇ ਗਏ, ਹੁਣ ਸ਼ਾਇਦ 32-33 ਦੇਸ਼ ਸ਼ਾਮਿਲ ਨੇ। ਕੱਲ ਉਸ ਮੀਟਿੰਗ ਚ ਇਰਾਨ ਵੀ ਕਿਉਂਕਿ ਮੈਂਬਰ ਹੈ, ਉਹਨਾਂ ਦੇ ਵਿਦੇਸ਼ ਮੰਤਰੀ ਨੇ ਆਖਿਆ ਕਿ ਸਾਡੇ ਉੱਤੇ ਹਮਲਾਵਰੀ ਕੀਤੀ ਹੈ ਅਮਰੀਕਾ ਨੇ ਤੇ ਇਸਰਾਇਲ ਨੇ, ਤੇ ਤੁਸੀਂ ਉਹਦੀ ਨਿਖੇਧੀ ਦਾ ਮਤਾ ਵੀ ਪਾਓ। ਉਹਨਾਂ ਦਾ ਵਿਦੇਸ਼ ਮੰਤਰੀ ਇਰਾਨ ਦੀ ਏਅਰਲਾਈਨ ਦੇ ਜਿਹੜੇ ਜਹਾਜ਼ ਤੇ ਚੜ੍ਹ ਕੇ ਆਇਆ ਇੱਥੋਂ ਤੱਕ ਦਿੱਲੀ ਤੱਕ, ਉਸ ਜਹਾਜ਼ ਦਾ ਨਾਮ ਹੀ ਉਹਨਾਂ ਨੇ ਉਹ ਸ਼ਾਇਦ ਮਿਨਾਜ 182 ਰੱਖਿਆ, ਉਸ ਕਰਕੇ ਕਿ ਮਿਨਾਜ ਸ਼ਹਿਰ ਆ ਜਿੱਥੇ ਉਹ ਕੁੜੀਆਂ ਦੇ ਹੋਸਟਲ ਤੇ ਹਮਲਾ ਹੋਇਆ ਸੀ, 182 ਬੱਚੀਆਂ ਮਾਰੀਆਂ ਗਈਆਂ ਸੀ, ਉਹਨਾਂ ਨੇ ਉਹ ਜਹਾਜ਼ ਦਾ ਨਾਂ ਉਹ ਰੱਖਤਾ, ਉਹ ਜਹਾਜ਼ ਤੇ ਆਇਆ ਸੀ। ਉਹਨੇ ਕੱਲ ਆਖਿਆ ਜੀ ਸਾਡੇ ਹੋਸਟਲ ਦੇ ਉੱਤੇ ਹਮਲਾ ਕਰਕੇ ਇੰਨੀਆਂ ਬੱਚੀਆਂ ਮਾਰ ਦਿੱਤੀਆਂ ਗਈਆਂ ਬੇਗੁਨਾਹ, ਤੁਸੀਂ ਇਹ ਨਿਖੇਧੀ ਕਰੋ। UAE ਦੇ ਹੈਗਾ ਸੀ ਵਿਦੇਸ਼ ਮੰਤਰੀ, ਉਹਨੇ ਆਖਿਆ ਤੁਸੀਂ UAE ਦੇ ਉੱਤੇ ਹਮਲੇ ਕੀਤੇ, ਸਾਡਾ ਕੀ ਕਸੂਰ ਸੀ? ਤੇ ਇਰਾਨ ਦੇ ਵਿਦੇਸ਼ ਮੰਤਰੀ ਨੇ ਆਖਿਆ ਬਿਲਕੁਲ ਕੀਤੇ, ਤੁਹਾਡੇ ਤੇ ਬਿਲਕੁਲ ਨੀ ਕੀਤੇ ਅਸੀਂ, ਤੁਹਾਡੇ ਦੇਸ਼ ਵਿੱਚ ਕੀਤੇ ਤੁਹਾਡੇ ਤੇ ਨੀ, ਤੁਹਾਡੇ ਦੇਸ਼ ਦੇ ਵਿੱਚ ਅਮਰੀਕਾ ਦਾ ਹਵਾਈ ਅੱਡਾ ਜਿੱਥੋਂ ਉਹਦੇ ਜੰਗੀ ਜਹਾਜ਼ ਉੱਡਦੇ ਤੇ ਸਾਡੇ ਤੇ ਹਮਲਾ ਕਰਨ ਆਉਂਦੇ ਆ, ਤੁਸੀਂ ਉਹਨਾਂ ਨੂੰ ਵੱਡਾ ਕਿਉਂ ਬਣਾਉਣ ਦਿੱਤਾ? ਜਿੱਥੇ ਉਹ ਅੱਡਾ ਹੋਵੇਗਾ ਅਸੀਂ ਉਸ ਅੱਡੇ ਤੇ ਹਮਲਾ ਕਰਨਾ, ਉਹ ਚੋ ਆਸੇ ਪਾਸੇ ਵੀ ਕੋਈ ਡਿੱਗ ਸਕਦੀ ਹੈ, ਪਰ ਤੁਸੀਂ ਬਿਲਕੁਲ ਸਾਡੇ ਗੁਆਂਢ ਆ ਕੇ ਅਮਰੀਕਾ ਨੂੰ ਆਪਣਾ ਅੱਡਾ ਬਣਾ ਕੇ ਸਾਡੇ ਤੇ ਹਮਲਾ ਕਰਨ ਦੀ ਆਗਿਆ ਕਿਉਂ ਦਿੱਤੀ? ਇਹਦਾ ਜਵਾਬ ਦਿਓ। ਇਹਦੇ ਉੱਤੇ ਕੱਲ ਫਿਰ ਦੋਵਾਂ ਤਰ੍ਹਾਂ ਦੀ ਕਾਫੀ ਹੀਟਡ ਡਿਸਕਸ਼ਨ ਹੋਈ, ਇਰਾਨ ਵਾਲਾ ਉਸ ਡਿਸਕਸ਼ਨ ਚ ਭਾਰੂ ਹੋ ਰਿਹਾ, ਉਹਨੇ ਆਖਿਆ ਅਸੀਂ ਜਵਾਬੀ ਹਮਲਾ ਅਮਰੀਕਾ ਤੇ ਕਰ ਰਹੇ ਹਾਂ, ਜਦੋਂ ਅਮਰੀਕਾ ਦੇ ਜਹਾਜ਼ ਉੱਥੋਂ ਉੱਡਦੇ ਅਮਰੀਕਾ ਨੇ ਮਿਜ਼ਾਈਲਾਂ ਉੱਥੇ ਫਿੱਟ ਕੀਤੀਆਂ ਜਿਹੜੀਆਂ ਸਾਡੇ ਵੱਲ ਸੁੱਟੀਆਂ ਜਾਂਦੀਆਂ, ਅਸੀਂ ਜਵਾਬੀ ਹਮਲਾ ਉੱਥੇ ਕਰਨਾ ਹੀ ਕਰਨਾ, ਤੁਸੀਂ ਆਪਣੇ ਘਰ ਤੋਂ ਸਾਡੇ ਉੱਤੇ ਹਮਲਾ ਨਾ ਹੋਣ ਦਿਓ, ਤੁਸੀਂ ਸਾਡੇ ਭਾਈ ਬੰਦ ਆ, ਗੁਆਂਢ ਮੱਥਾ ਤੁਸੀਂ ਨਾ ਦਿੰਦੇ। ਇਸ ਮਾਮਲੇ ਚ ਇੱਕ ਦਿਨ ਸਾਊਦੀ ਅਰਬ ਨੂੰ ਵੀ ਇਰਾਨ ਨੇ ਕੌੜੀਆਂ ਪਿੱਠੀਆਂ ਸੁਣਾਈਆਂ, ਤੇ ਜਦੋਂ ਸਾਡੇ ਇੱਥੇ ਆ ਕੇ ਇਰਾਨ ਦੇ ਵਿੱਚ ਤੇਲ ਦੀਆਂ ਰਿਫਾਇਨਰੀਆਂ ਤੇ ਹਮਲੇ ਕਰਦਾ ਅਮਰੀਕਾ ਤੇ ਜਹਾਜ਼ ਉੱਡ ਕੇ ਆਉਂਦੇ, ਤੁਹਾਡੇ ਤੋਂ ਤੇ ਵਾਪਸ ਉੱਥੇ ਜਾਂਦੇ ਆ, ਤੇ ਫਿਰ ਅਸੀਂ ਉੱਥੇ ਵੀ ਇਹੋ ਕੁਝ ਕਰਨਾ ਜੋ ਤੁਹਾਡੇ ਕੋਲੋਂ ਆ ਕੇ ਉਹ ਕਰ

0: ਆ ਤਾਂ ਤੁਸੀਂ ਕਰਨ ਤੋਂ ਵੀ ਮੰਗ ਕਰਦੇ ਆ। ਇਹ ਜਿਹੜੀ ਗੱਲ ਆ ਇਹ ਚ ਕੋਈ ਲਿਹਾਜਦਾਰੀ ਨਹੀਂ। ਹੁਣ ਆਹ ਕੱਲ ਨੂੰ ਡਿਸਕਸ਼ਨ ਜੇ ਕਾਫੀ ਵੱਡੀ ਹੋਈ, ਉਸ ਡਿਸਕਸ਼ਨ ਤੋਂ ਬਾਅਦ ਫਿਰ ਭਾਰਤ ਨੇ ਤੇ ਵਿਚੋਲਗੀ ਜਿੱਤੀ, ਨਹੀਂ ਨਹੀਂ ਠੰਡ ਠੰਡਾ ਰੱਖਣਾ ਚਾਹੀਦਾ, ਬੈਠ ਕੇ ਗੱਲ ਕਰਨੀ ਚਾਹੀਦੀ, ਪਰ ਗੱਲ ਕਿਸੇ ਸਿਰੇ ਨਹੀਂ ਲੱਗੀ।
1: ਲੁਧਿਆਣੇ ਸ਼ਹਿਰ ਦੇ ਵਿੱਚ ਕਹਿੰਦੇ ਜੀ ਇੱਕ ਕਾਲ ਸੈਂਟਰ ਫੜਿਆ ਗਿਆ ਤੇ ਵਿਦੇਸ਼ਾਂ ਵਿੱਚ ਕਾਲ ਕਰਕੇ ਫਰਾਡ ਕਰਦੇ ਸੀਗੇ ਜੀ, ਇਹ ਕੀ ਕਹਾਣੀ ਹੈ ਜੀ?
0: ਕੁਲਦੀਪ ਜੀ ਇਹ ਬਹੁਤ ਪੁਰਾਣਾ ਰੋਗ ਆ। ਪਹਿਲਾਂ ਝਾਰਖੰਡ ਦੇ ਜਾਮਤਾਰਾ ਸ਼ਹਿਰ ਦੇ ਵਿੱਚ ਇੱਦਾਂ ਦੇ ਕਾਲ ਸੈਂਟਰ ਬਣਦੇ ਸੀ, ਉਥੋਂ ਸਾਰੀ ਦੁਨੀਆਂ ਦੇ ਵਿੱਚ ਠੱਗੀ ਵਾਲੀਆਂ ਕਾਲਾਂ ਕਰਦੇ ਸੀ। ਇਹ ਆਖਣਾ ਤੁਹਾਡੇ ਇਮੀਗ੍ਰੇਸ਼ਨ ਦੇ ਪੇਪਰ ਠੀਕ ਨੇ, ਤੁਹਾਡਾ ਪਾਸਪੋਰਟ ਵੱਧ ਹੋ ਜਾਣਾ, ਤੁਹਾਨੂੰ ਜੇਲ੍ਹ ਭੇਜ ਦੇਣਾ, ਸਾਡੇ ਬੈਂਕ ਦੇ ਕਾਗਜ਼ਾਂ ਚੈੱਕ ਦੇ ਕਾਗਜ਼ਾਂ ਚ ਰੱਖੇ ਮਿਲੀ ਆ। ਫਿਰ ਲੋਕਾਂ ਨੂੰ ਆਖਣਾ ਤੁਸੀਂ ਜੇ ਬਚਾਅ ਕਰਨਾ ਚਾਹੁੰਦੇ ਆ ਅਕਾਊਂਟ ਨੰਬਰ ਫਲਾਣੇ ਚ, ਹੁਣੇ ਪੈਸੇ ਨੇ ਜਾਂ ਕਰੋ, ਆਪਣਾ ਓ ਟੀ ਪੀ ਦੱਸੋ, ਇਹ ਸਭ ਕੁਝ ਦੱਸਦੇ ਸੀ, ਫਰਾਡ ਕਰਦੇ ਸੀ। ਫਿਰ ਜਾਮਤਾਰਾ ਚ ਬਹੁਤ ਜ਼ਿਆਦਾ ਪ੍ਰੈਸ਼ਰ ਪੈਣ ਲੱਗ ਪਿਆ ਸਿਕਿਉਰਿਟੀ ਫੋਰਸਿਸ ਦਾ, ਉਥੋਂ ਠੱਗ ਭੱਜੇ ਤੇ ਹਰਿਆਣੇ ਚ ਦਿੱਲੀ ਦੇ ਲਾਗੇ ਇੱਕ ਸ਼ਹਿਰ ਆ ਨੂ NUH ਨੂ, ਉੱਥੇ ਆ ਗਏ, ਉੱਥੇ ਛਾਪੇ ਵਜਣ ਲੱਗੇ। ਫਿਰ ਉਹ ਖਿਲਰ ਗਏ, ਕੁਝ ਤਾਂ ਰਾਜਸਥਾਨ ਚਲੇ ਗਏ, ਕੁਝ ਮਹਾਰਾਸ਼ਟਰ ਦੇ ਪੁਣੇ ਚ, ਕੁਝ ਇੱਥੇ ਮੋਹਾਲੀ ਦੇ ਪੰਚਕੂਲੇ ਚ ਆ ਗਏ। ਇਹ ਕੰਮ ਆਮ ਹੀ ਚੱਲਦਾ ਸੀ ਸਾਡੇ ਮੋਹਾਲੀ ਵਿੱਚ ਵੀ, ਪਿੱਛੇ ਜੇ ਇੱਕ ਵਾਰ ਛਾਪਾ ਵੱਜਾ ਤੇ 100 ਤੋਂ ਵੱਧ ਮੁੰਡੇ ਕੁੜੀਆਂ ਫੜੇ ਗਏ ਸੀ। ਕੱਲ ਇੱਥੇ ਲੁਧਿਆਣੇ ਦੀ ਜਿਹੜੀ ਫਿਰੋਜ਼ਪੁਰ ਰੋਡ ਆ ਉਹਦੇ ਬੜੀ ਪੌਸ਼ ਕਲੋਨੀ ਚ ਦੋ ਥਾਵਾਂ ਤੇ ਕਾਲ ਸੈਂਟਰ ਫੜੇ ਗਏ, ਉਹਨਾਂ ਚੋਂ 126 ਮੁੰਡੇ ਕੁੜੀਆਂ ਫੜੇ ਗਏ। ਮੁੰਡੇ ਕੁੜੀਆਂ ਇਹ ਨੀ ਕਹਿ ਸਕਦੇ ਕਿ ਸਾਨੂੰ ਪਤਾ ਨੀ ਸੀ, ਪਤਾ ਤੇ ਉਹਨਾਂ ਨੂੰ ਸਭ ਕੁਛ ਸੀ, ਨੌਕਰੀ ਨੀ ਮਿਲਦੀ, ਇਹਨਾਂ ਠੱਗਾਂ ਨਾਲ ਰੱਖ ਕੇ ਕਾਲ ਸੈਂਟਰਾਂ ਤੇ ਜਾਣ ਲੱਗੇ। ਕਾਲ ਸੈਂਟਰਾਂ ਚ ਉਹਨਾਂ ਦੀ ਕੋਈ ਇੱਜ਼ਤ ਨੀ ਗੀ, ਉਹ ਜਦੋਂ ਜਾਂਦੇ ਆ ਕਹਿੰਦੇ ਆ ਜੇ ਤਾਂ ਉਹ ਠੱਗੀ ਮਾਰ ਕੇ ਕੋਈ 1-2 ਲੱਖ ਰੁਪਏ ਲੈ ਲੈਣਾ ਤੇ ਸੈਂਟਰ ਦਾ ਮਾਲਕ ਕੋਲ ਬਿਠਾ ਕੇ ਲੰਚ ਵੀ ਕਰਾਉਂਦਾ, ਸ਼ਾਬਾਸ਼ ਵੀ ਦਿੰਦਾ, ਥੋੜਾ ਬਹੁਤ ਨਕਦ ਇਨਾਮ ਵੀ ਦੇ ਦਿੰਦਾ, ਪਰ ਜੇ ਦਿਨ ਖਾਲੀ ਚੱਲ ਜਾਵੇ ਫਿਰ ਉਹ ਗਾਲਾਂ ਵੀ ਕੱਢਦਾ, ਲੋੜ ਪਈ ਤੇ ਕਦੋਂ ਗੁੱਸਾ ਜ਼ਿਆਦਾ ਆ ਜਾਏ ਤੇ ਕਦੋਂ ਥੱਪੜ ਵੀ ਮਾਰ ਦਿੰਦਾ, ਕਈ ਵਾਰੀ ਤੇ ਬਗੈਰ ਤਨਖਾਹ ਦਿੱਤੇ ਤੋਂ ਨੌਕਰੀ ਤੋਂ ਵੀ ਕੱਢ ਦਿੰਦੇ। ਇਹ ਮੁੰਡੇ ਕੁੜੀਆਂ ਮਜਬੂਰੀ ਚ ਨੌਕਰੀਆਂ ਕਰਦੇ, ਜੇ ਸਰਕਾਰ ਚਾਹੀਦੀਆਂ ਨੌਕਰੀਆਂ ਪ੍ਰਬੰਧ ਕਰੇ ਤੇ ਉੱਥੇ ਨਾ ਜਾਣ। ਦੂਸਰੀ ਗੱਲ ਇਹ ਆ ਕਿ ਇੰਨੇ ਚਿਰ ਦਾ ਕਾਲ ਸੈਂਟਰ ਚੱਲਦਾ ਸੀ ਜਿੱਥੇ 100 ਤੋਂ ਵੱਧ ਮੁੰਡੇ ਕੁੜੀਆਂ ਆਉਂਦੇ ਆ, ਸਹਿ ਰਾਤ ਰਹਿੰਦੇ ਆ, ਆਂਢ ਗੁਆਂਢ ਕਿਸੇ ਨੂੰ ਪਤਾ ਨੀ ਲੱਗਾ, ਆ ਕੇ ਗੱਡੀਆਂ ਵੀ ਪਾਰਕ ਕਰਦੇ ਹੋਣਗੇ, ਪਾਰਕਿੰਗ ਤਾਂ ਅੱਜ ਕੱਲ ਵੱਡੇ ਸ਼ਹਿਰਾਂ ਚ ਮਿਲਦੀ ਕਿਤੇ ਨੀ, ਪਾਰਕਿੰਗ ਦੇ ਝਗੜੇ ਵੀ ਹੋਣਗੇ। ਲੋਕ ਜਿਹੜੇ ਅਫਸਰ ਸੀ ਉਹਨਾਂ ਚੋਂ ਕਿਸੇ ਨੇ ਅੱਜ ਤੱਕ ਵੇਖਿਆ ਹੀ ਨੀ ਕਿ ਏਡਾ ਵੱਡਾ ਕਾਲ ਸੈਂਟਰ ਉੱਥੇ ਚੱਲ ਰਿਹਾ। ਹੁਣ ਜਦੋਂ ਇਹ ਸਭ ਕੁਝ ਵੇਖਿਆ ਗਿਆ ਇਹਦੇ ਤੋਂ ਬਾਅਦ ਮਤਲਬ ਇਹ ਆ ਕਿ ਬੜੇ ਢੰਗ ਨਾਲ ਕਰਨਾ ਛਾਪਾ ਮਾਰਿਆ, ਮੁੰਡੇ ਕੁੜੀਆਂ ਫੜਦੇ ਆ, ਮੈਂ ਸਮਝਦਾ ਨਾ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ। ਅੱਗੇ ਇੱਕ ਵਾਰੀ ਪੁਣੇ ਚ ਉਹਨਾਂ ਨੇ ਕੀਤਾ ਸੀ ਤੇ 30-40 ਬੰਦੇ ਜਿਹੜੇ ਕਾਲ ਸੈਂਟਰ ਚਲਾਉਣ ਵਾਲੇ ਮੇਨ ਸੀ ਉਹਨਾਂ ਤੇ ਕੇਸ ਦਰਜ ਕੀਤਾ ਤੇ 200-300 ਮੁੰਡੇ ਕੁੜੀਆਂ ਸੀ, ਉਹਨਾਂ ਤੋਂ ਮਾਫ਼ੀ ਮੰਗਾ ਕੇ ਤੇ ਉਹਨਾਂ ਦੇ ਮਾਪਿਆਂ ਨੂੰ ਸੌਂਪ ਦਿੱਤੇ ਸੀ। ਇੱਥੇ ਵੀ ਮੁੰਡੇ ਕੁੜੀਆਂ ਨੂੰ ਇਹ ਸਮਝ ਕੇ ਇੱਕ ਮਜ਼ਬੂਰੀ ਦੇ ਮਾਰੇ ਆ, ਛੱਡ ਦੇਣੇ ਚਾਹੀਦੇ, ਜਲੀਲ ਨਹੀਂ ਕਰਨਾ ਚਾਹੀਦਾ, ਪਰ ਜਿਹੜੇ ਸੈਂਟਰ ਚਲਾਉਣ ਵਾਲੇ ਆ ਉਹਨਾਂ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ, ਸਾਨੂੰ ਸਾਰੀ ਜਾਣਕਾਰੀ ਵਿਸਥਾਰ ਨਾਲ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ।

0: ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
3: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
4: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
3: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
4: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
3: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ, ਮਈ ਮਹੀਨੇ ਦੀ 15 ਤਰੀਕ ਸੰਨ 2026, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਤੇ ਚਰਚਾ ਕਰਨੀ ਹੈ ਜੀ। ਨਾਲ ਦੀ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ

ਮੌਸਮ ਤੇ ਵੀ ਗੱਲ ਕਰਾਂਗੇ ਸੋ ਇਹ ਸਾਡਾ ਅੱਜ 5 ਵਜੇ ਤੱਕ ਪ੍ਰੋਗਰਾਮ ਹੋਵੇਗਾ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ 6 ਵਜੇ ਤੱਕ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਖਾਸ ਗੱਲਬਾਤ ਇੱਕ ਮਹਿਰਾਨਾ ਰਾਏ ਦੀ ਵਧੀਆ ਗੱਲਬਾਤ ਪੇਸ਼ ਕੀਤੀ ਜਾਵੇਗੀ ਉਮੀਦ ਕਰਦੇ ਤੁਸੀਂ ਉਹ ਵੀ ਪਸੰਦ ਕਰੋਗੇ ਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਹੋਵੇਗੀ ਇਹ ਸਾਡੇ ਅੱਜ ਦੇ ਬਾਕੀ ਦਿਨ ਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਤੇ ਚਰਚਾ ਸ਼ੁਰੂ ਕਰੀਏ ਥੋੜੀ ਜਿਹੀ ਮੌਸਮ ਦੀ ਗੱਲ ਕਰ ਲੈਂਦੇ ਹਾਂ ਇਸ ਵੇਲੇ ਕੈਲਗਰੀ ਦੇ ਵਿੱਚ 13 ਕੁ ਡਿਗਰੀ ਸੈਲਸੀਅਸ ਟੈਂਪਰੇਚਰ ਹੈ ਰਾਤ ਨੂੰ ਬਾਰਿਸ਼ ਦੀ ਸੰਭਾਵਨਾ ਹੈ 2 ਡਿਗਰੀ ਸੈਲਸੀਅਸ ਕੱਲ੍ਹ ਨੂੰ ਸਾਰਾ ਦਿਨ ਬਾਰਿਸ਼ ਦੀ ਸੰਭਾਵਨਾ ਹੈ 6 ਡਿਗਰੀ ਸੈਲਸੀਅਸ ਅਤੇ ਠੀਕ ਠਾਕ ਬਾਰਿਸ਼ 4-5 ਮਿਲੀਮੀਟਰ ਤੱਕ ਹੋ ਸਕਦੀ ਹੈ ਅਤੇ ਕੱਲ੍ਹ ਸ਼ਾਮ ਨੂੰ ਹਲਕੀ ਫੁਲਕੀ ਸਨੋਅ ਵੀ ਵੈਟ ਸਨੋਅ ਵੀ ਪੈ ਸਕਦੀ ਹੈ ਉਸ ਤੋਂ ਬਾਅਦ ਐਤਵਾਰ ਨੂੰ 9 ਅਤੇ ਫਿਰ ਸੋਮਵਾਰ ਨੂੰ 14 ਡਿਗਰੀ ਸੈਲਸੀਅਸ ਟੈਂਪਰੇਚਰ ਹੋਣ ਦੀ ਸੰਭਾਵਨਾ ਹੈ ਮੰਗਲਵਾਰ ਨੂੰ 16 ਅਤੇ ਬੁੱਧਵਾਰ ਨੂੰ ਵੀ 16 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਅਜਿਹਾ ਅਨੁਮਾਨ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਸਪੈਸ਼ਲ ਵੈਦਰ ਸਟੇਟਮੈਂਟ ਵੀ ਹੈ ਜੋ ਕਿ ਜਾਰੀ ਕੀਤੀ ਗਈ ਹੈ ਸ਼ੁੱਕਰਵਾਰ ਸਵੇਰੇ 6:45 ਵਜੇ ਅੱਜ ਜਿਸ ਵਿੱਚ ਇਹ ਕਿਹਾ ਗਿਆ ਕਿ ਅਲਬਰਟਾ ਦੇ ਕੁਝ ਫੁੱਟਹਿਲਸ ਜੈਸਪਰ ਨੈਸ਼ਨਲ ਪਾਰਕ ਦੇ ਲਾਗੇ ਛਾਗੇ ਅੱਜ ਰਾਤ ਨੂੰ ਸਨੋਅ ਪੈਣੀ ਸ਼ੁਰੂ ਹੋਵੇਗੀ ਜਾਂ ਸਨਿਚਰਵਾਰ ਨੂੰ ਅਤੇ ਸਨੋਅ ਦੇ ਨਾਲ ਕੁਛ ਏਰੀਏ ਜਿਹੜੇ ਨੇ ਉਹ ਕੈਲਗਰੀ ਦੇ ਈਸਟ ਵਾਲੇ ਪਾਸੇ ਵੀ ਪ੍ਰਭਾਵਿਤ ਹੋ ਸਕਦੇ ਨੇ ਜ਼ਿਆਦਾ ਸਨੋਅ ਫਾਲ ਸਨਿਚਰਵਾਰ ਨੂੰ ਪੈਣ ਦੀ ਸੰਭਾਵਨਾ ਹੈ ਅਲਰਟਸ ਜਿਹੜੇ ਨੇ ਇਨਵਾਇਰਮੈਂਟ ਕੈਨੇਡਾ ਵੱਲੋਂ ਵੱਖਰੇ ਵੱਖਰੇ ਸਮੇਂ 'ਤੇ ਜਾਰੀ ਕੀਤੇ ਜਾਣਗੇ ਤੁਸੀਂ ਉਹਨਾਂ ਨੂੰ ਜ਼ਰੂਰ ਜਿਹੜਾ ਹੈ ਸੁਣਦੇ ਰਹੋ ਜਿਹੜੀ ਸਨੋਫਾਲ ਦੀ ਜਿਹੜੀ ਅਮਾਊਂਟ ਹੈ ਉਹ ਅਨਸਰਟਨ ਹੈ ਇਹ ਨਹੀਂ ਪਤਾ ਕਿ ਕਿੰਨੀ ਸਨੋਅ ਪੈ ਸਕਦੀ ਹੈ ਅਤੇ ਕਈ ਪਾਸੇ ਉੱਚੀਆਂ ਪਹਾੜੀਆਂ 'ਤੇ 20 ਸੈਂਟੀਮੀਟਰ ਤੱਕ ਵੀ ਸਨੋਅ ਪੈ ਸਕਦੀ ਹੈ ਅਤੇ ਜੋ ਵੈਸਟ ਵਾਲੇ ਪਾਸੇ ਨੂੰ ਕੈਲਗਰੀ ਦੇ ਹਾਈਵੇ ਹੈ ਬੈਂਫ ਵੱਲ ਨੂੰ ਜੈਸਪਰ ਵੱਲ ਨੂੰ ਇਸ ਵਿੱਚ ਜ਼ਿਆਦਾ ਸਨੋਫਾਲ ਹੋਣ ਦੀ ਵੀ ਸੰਭਾਵਨਾ ਹੈ ਸੋ ਤੁਸੀਂ ਕੇਅਰਫੁੱਲ ਰਹਿਣਾ ਹੈ ਅਤੇ ਸਪੈਸ਼ਲ ਵੈਦਰ ਜਿਹੜੀ ਸਟੇਟਮੈਂਟ ਹੈ ਇਸ 'ਤੇ ਧਿਆਨ ਦੇਣਾ ਹੈ ਅਤੇ ਵੀਕਐਂਡ ਟਰੈਵਲ ਜੇ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਦੂਰ ਦੂਰ ਤੱਕ ਰੌਕੀਜ਼ ਵੱਲ ਨੂੰ ਅਤੇ ਫੁੱਟਹਿਲਸ ਵੱਲ ਨੂੰ ਅਤੇ ਬੈਂਫ ਵੱਲ ਨੂੰ ਉਹ ਥੋੜ੍ਹਾ ਧਿਆਨ ਨਾਲ ਕਰਨਾ ਪਏਗਾ ਅਤੇ ਜ਼ਿਆਦਾ ਸਨੋਫਾਲ ਜਿਹੜੀ ਹੈ ਬੈਂਫ ਦੇ ਲਾਗੇ ਛਾਗੇ 10-20 ਸੈਂਟੀਮੀਟਰ ਪੈਣ ਦੀ ਸੰਭਾਵਨਾ ਹੈ ਜੀ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਜੀ ਕਿ ਕਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਡੋਨਲਡ ਟਰੰਪ ਚੀਨ ਦਾ ਦੌਰਾ ਮੁਕੰਮਲ ਕਰ ਚੁੱਕੇ ਨੇ ਕੀ ਨਿਕਲਿਆ ਕੀ ਹਾਸਲ ਹੋਇਆ ਇਹਦੇ ਬਾਰੇ ਚਰਚਾ ਕਰਾਂਗੇ ਮਾਰਕ ਕਾਰਨੀ ਕੈਲਗਰੀ ਪਹੁੰਚੇ ਹੋਏ ਨੇ ਅੱਜ ਅਤੇ ਉਹਨਾਂ ਨੇ ਸਮਝੌਤੇ 'ਤੇ ਐਨਰਜੀ ਐਗਰੀਮੈਂਟ ਜਿਸ ਵਿੱਚ ਪਾਈਪਲਾਈਨ ਕੰਸਟਰਕਸ਼ਨ ਜਿਹੜੀ ਅਗਲੇ ਸਾਲ ਸ਼ੁਰੂ ਹੋ ਸਕਦੀ ਹੈ ਉਸ ਸਮਝੌਤੇ 'ਤੇ ਹਸਤਾਖਰ ਕੀਤੇ ਨੇ ਸੋ ਨਵਾਂ ਐਗਰੀਮੈਂਟ ਕੀ ਹੋਵੇਗਾ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਮਾਰਕ ਕਾਰਨੀ ਕੀ ਕਹਿ ਰਹੇ ਨੇ ਅਤੇ ਅਲਬਰਟਾ ਸਰਕਾਰ ਇਸ ਬਾਰੇ ਕੀ ਕਹਿੰਦੀ ਹੈ ਫਰੋਡ ਦੇ ਕੰਸਰਨ ਫਰੋਡ ਦੇ ਖਾਦਸ਼ਿਆਂ ਕਰਕੇ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਕੰਸਲਟੈਂਟਾਂ ਲਈ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਵੱਲੋਂ ਕ੍ਰਿਕਟ ਕੈਨੇਡਾ ਦੀ ਫੰਡਿੰਗ ਬੰਦ ਕਰ ਦਿੱਤੀ ਗਈ ਹੈ ਅਜਿਹਾ ਕਿਉਂ ਹੋਇਆ ਇਹਦੇ ਬਾਰੇ ਗੱਲਬਾਤ ਕਰਾਂਗੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਕੁਝ ਖਬਰਾਂ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਐਕਸੀਡੈਂਟ ਵਿੱਚ ਮੌਤ ਦਾ ਕਾਰਨ ਬਣਨ ਕਰਕੇ 2.5 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਨੈਂਸੀ ਗਰੇਵਾਲ ਦੇ ਕੇਸ ਦੇ ਵਿੱਚ ਕਤਲ ਕੇਸ ਦੀ ਜਾਂਚ ਕਰ ਰਹੇ ਜਾਂਚਕਰਤਾਵਾਂ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਇਨਫੋਰਮੇਸ਼ਨ ਦਿਓ ਸਾਨੂੰ ਹੋਰ ਜਾਣਕਾਰੀ ਦੀ ਲੋੜ ਹੈ

ਐਡਮਿੰਟਨ ਤੋਂ ਅਗਵਾ ਕਰਕੇ ਬੰਦਾ ਲਿਆਂਦਾ ਗਿਆ ਫਰੌਤੀ ਦੇ ਕੰਮ ਵਾਸਤੇ ਕੈਲਗਰੀ ਪਹੁੰਚਾਇਆ ਗਿਆ ਉਸਨੂੰ ਗੱਡੀ ਦੇ ਵਿੱਚ ਲਿਆ ਕੇ ਇੱਥੇ ਆ ਕੇ ਮਾਰਕੁੱਟ ਵੀ ਕੀਤੀ ਗਈ ਇਹ ਸਾਰੀ ਡਿਟੇਲ ਪੰਜਾਬੀ ਮੁੰਡੇ ਪੰਜ ਫੜੇ ਗਏ ਨੇ ਜੀ ਪੰਜ ਜੋ ਕਿ ਐਕਸਟੋਰਸ਼ਨ ਨਾਲ ਫਰੌਤੀਆਂ ਨਾਲ ਸੰਬੰਧਿਤ ਕੇਸ ਹੈ ਸੋ ਇਹ ਸਾਰੀਆਂ ਖਬਰਾਂ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਹੈਗੀਆਂ ਨੇ ਕੁਛ ਖਬਰਾਂ ਹੋਰ ਹੈਗੀਆਂ ਨੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਸਮਾਂ 5 ਵਜੇ ਤੱਕ ਹੈ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸਵਾਲ ਜਵਾਬ ਵਾਲਾ ਸਿਲਸਿਲਾ ਨਹੀਂ ਸ਼ੇਅਰ ਕਰ ਸਕਾਂਗੇ ਤੁਸੀਂ ਜਿਹੜੇ ਸਰੋਤਿਆਂ ਨੇ ਕੱਲ੍ਹ ਸਾਨੂੰ ਫੋਨ ਵਗੈਰਾ ਕੀਤੇ ਨੇ ਕਾਫੀ ਉਸ ਵਿੱਚ ਸਾਡੇ ਜਿਹੜੇ ਵਿਨਰ ਨੇ ਦੁਬਾਰਾ ਅਨਾਊਂਸ ਕਰਨ ਦੀ ਕਈਆਂ ਨੇ ਸਾਨੂੰ ਮੈਸੇਜ ਕੀਤੇ ਨੇ ਜੀ ਸਾਡੇ ਲਿਸਨਰਸ ਨੇ ਅਸੀਂ ਫਿਰ ਵੀ ਪ੍ਰੋਗਰਾਮ ਦੇ ਵਿੱਚ ਮੈਂ ਸ਼ੁਰੂ 'ਚ ਹੀ ਮੈਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਕਿ ਜੋ ਪਰਸੋਂ ਦਾ ਪ੍ਰੋਗਰਾਮ ਸੀ 13 ਮਈ ਦਿਨ ਬੁੱਧਵਾਰ ਨੂੰ ਉਸ ਵਿੱਚ ਨਵ ਵਾਸੀ ਹਰਚਰਨ ਵਾਸੀ ਅਤੇ ਰੁਪਿੰਦਰ ਢਿੱਲੋਂ ਸੋ ਇਹ ਨਾਮ ਹੈਗੇ ਨੇ ਜੀ ਰੁਪਿੰਦਰ ਢਿੱਲੋਂ ਹਰਚਰਨ ਵਾਸੀ ਅਤੇ ਨਵ ਵਾਸੀ ਕੱਲ੍ਹ ਸਰਵਣ ਸਿੰਘ ਸਦਾ ਸਰਵਣ ਸਿੰਘ ਗੁਰਪਾਲ ਸਿੰਘ ਅਤੇ ਕੁਲਦੀਪ ਹੁਰੀ ਇਹ ਸਾਡੇ ਵਿਨਰ ਨੇ ਅੱਜ ਦੇ ਪ੍ਰੋਗਰਾਮ ਵਿੱਚ ਸਵਾਲ ਅਸੀਂ ਨਹੀਂ ਪੁੱਛ ਸਕਾਂਗੇ ਇਸ ਵਾਸਤੇ ਮੁਆਫ਼ੀ ਚਾਹੁੰਦੇ ਹਾਂ ਸੋਮਵਾਰ ਤੋਂ ਫਿਰ ਇਸ ਨੂੰ ਕੰਟੀਨਿਊ ਕਰਾਂਗੇ ਜੀ ਪ੍ਰੋਗਰਾਮ ਦੇ ਵਿੱਚ ਇਹ ਵੀ ਦੱਸ ਦਈਏ ਕਿ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 8 ਵਜੇ ਇੱਕ ਬਹੁਤ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜਿਸ ਦੀ ਜਾਣਕਾਰੀ ਮੈਂ ਕੁਝ ਪਲਾਂ ਵਿੱਚ ਆਪ ਜੀ ਨਾਲ ਸ਼ੇਅਰ ਕਰਾਂਗਾ ਕਿ 8 ਵਜੇ ਕਿਹਦੇ ਨਾਲ ਗੱਲਬਾਤ ਕਰਵਾਈ ਜਾਵੇਗੀ ਇਸ ਪ੍ਰੋਗਰਾਮ ਦੇ ਸਪੌਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਉਹ ਦੇਣਗੇ ਅਗਰ ਤੁਸੀਂ ਓਨਰ ਓਪਰੇਟਰ ਹੋ ਜਾਂ ਆਪਣਾ ਟਰੱਕ ਹੈ ਜਾਂ ਕੰਪਨੀ ਹੈ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਅਤੇ 587-832-1208 5878-32-1208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਮਰਸੀਰੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਰੀਜ਼ ਬੈਂਸ ਦੀ ਨੌਰਥ ਈਸਟ ਕੈਲਗਰੀ ਦੇ ਵਿੱਚ ਜੇ ਤੁਸੀਂ ਵਧੀਆ ਡੀਲ ਲੈਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪੌਂਸਰ ਨੇ ਤੁਸੀਂ ਅਗਰ ਲਾਈਫ ਇੰਸ਼ੋਰੈਂਸ ਜਾਂ ਸੁਪਰਵੀਜ਼ਾ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰਾਂ ਨਾਲ ਸੰਪਰਕ ਕਰ ਲਓ 403-404-3500 403-404-3500 ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਜੇ ਤੁਸੀਂ ਬਜ਼ੁਰਗਾਂ ਦੀ ਸਾਂਭ ਸੰਭਾਲ ਚਾਹੁੰਦੇ ਹੋ ਉਹਨਾਂ ਕੋਲੋਂ ਕਰਵਾਉਣੀ ਤਾਂ ਆਪਣੀ ਲੈਂਗੁਏਜ ਵਿੱਚ ਉਹ ਕਰ ਦੇਣਗੇ ਅਤੇ ਬਿੱਲ ਸਰਕਾਰ ਨੂੰ ਭੇਜਣਗੇ ਫੋਨ ਨੰਬਰ ਹੈ 825-760-0983 8257-600-983 ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਨੌਰਥ ਇੰਡੀਅਨ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ ਹਰ ਤਰ੍ਹਾਂ ਦਾ ਵੈਜ ਨੌਨ ਵੈਜ ਫੂਡ ਇਹਨਾਂ ਕੋਲੋਂ ਮਿਲੇਗਾ ਜੀ ਮਦਰ ਇੰਡੀਆ ਰੈਸਟੋਰੈਂਟ 24 ਘੰਟੇ 7 ਦਿਨ ਫੋਨ ਨੰਬਰ 403-464-6161 4034-6161 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ 2 ਪਾਸਪੋਰਟ ਫੋਟੋਆਂ ਆਪ ਜੀ ਨੂੰ ਕਰ ਦੇਣਗੇ ਪਾਸਪੋਰਟ ਫੋਟੋ ਕੈਨੇਡੀਅਨ ਹੋਵੇ ਇੰਡੀਅਨ ਪਾਸਪੋਰਟ ਹੋਵੇ OCI ਕਿਸੇ ਵੀ ਤਰ੍ਹਾਂ ਦੀ ਫੋਟੋ ਜਿਹੜੀ ਹੈ ਜੀ ਪਿਕਸਲ ਫੋਟੋ ਸਟੂਡੀਓ ਵਾਲੇ ਕਰ ਦੇਣਗੇ ਜੀ ਫੋਨ ਨੰਬਰ ਹੈ 403-947-0060 ਸਿਰਫ $7 ਵਿੱਚ ਪਾਸਪੋਰਟ ਫੋਟੋ ਆਓ ਹੁਣ ਖਬਰਾਂ 'ਤੇ ਚਰਚਾ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਕਿ ਖਬਰਾਂ ਵੱਲ ਨੂੰ ਚੱਲੀਏ ਆਪਾਂ ਮਾਰਕੀਟ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ ਜੀ ਕੱਚੇ ਤੇਲ ਦੀ ਕੀਮਤ ਇਸ ਵੇਲੇ WTI ਜੋ ਕਰੂਡ ਹੈ $105 ਦੇ ਆਸ ਪਾਸ ਟਰੇਡ ਹੋ ਰਿਹਾ ਵੈਸਟ ਟੈਕਸਿਸ ਇੰਟਰਮੀਡੀਏਟ 105-106 ਦੇ ਆਸ ਪਾਸ ਅਤੇ ਬ੍ਰੈਂਟ ਕਰੂਡ ਜਿਹੜਾ ਹੈ ਜੀ ਉਹ $109-10 ਦੇ ਆਸ ਪਾਸ ਟਰੇਡ ਹੋ ਰਿਹਾ ਸੋ ਤਿੱਖੀਆਂ ਨੇ ਕੀਮਤਾਂ ਪਿਛਲੇ 1-2 ਦਿਨਾਂ ਨਾਲੋਂ ਕੈਨੇਡੀਅਨ ਕਰੰਸੀ ਦੀ ਗੱਲ ਕਰੀਏ ਤਾਂ ਅਮਰੀਕਨ ਦੇ ਮੁਕਾਬਲੇ ਥੋੜ੍ਹਾ ਕੀਮਤ ਘਟੀ ਹੈ ਹੋਰ ਕੈਨੇਡੀਅਨ ਦੀ ਅਮਰੀਕਨ ਜ਼ਿਆਦਾ ਸਟਰੋਂਗ ਹੈ ਇੱਕ ਅਮਰੀਕਨ ਦੇ ਮੁਕਾਬਲੇ ਤੁਹਾਨੂੰ ਕੈਨੇਡੀਅਨ ਦੇ $1 ਅਤੇ 38 ਸੈਂਟ ਮਿਲ ਸਕਦੇ ਨੇ $1.38 ਜੇ ਇੰਡੀਅਨ ਕਰੰਸੀ ਦੇ ਮੁਕਾਬਲੇ ਗੱਲ ਕਰੀਏ ਤਾਂ ਕੁਛ ਦਿਨਾਂ ਤੋਂ ਬਿਲਕੁਲ ਫਲੈਟ ਚੱਲ ਰਹੀ ਹੈ ਇੱਕ ਕੈਨੇਡੀਅਨ ਕਿਉਂਕਿ ਕੈਨੇਡੀਅਨ ਕਮਜ਼ੋਰ ਹੈ ਇਸ ਕਰਕੇ ਇੱਕ ਕੈਨੇਡੀਅਨ ਦੇ ਤੁਹਾਨੂੰ ਅੱਜ ਮਿਲਣਗੇ 69 ਰੁਪਏ ਅਤੇ 77 ਪੈਸੇ 69 ਰੁਪੀਜ਼ ਐਂਡ 7

7 پیسے. آؤ جس چیز نے دنیا تے سب تو ود پرواب پایا ہون اس دی گل کر لیندے ہاں. ایران والی لڑائی دے نال مارکیٹ بہت اتھل پتھل ہوئی ہے, لیکن اس تو کچھ اجے تک حاصل تا کچھ نہیں ہویا, پر حال دی کڑی صرف اتنا پتا لگ رہا ہے کہ ایران دے مدے تے بنا کسے کلیرٹی تو ڈونلڈ ٹرمپ چائنا تو پرت آئے نے. حالانکہ جدوں یونائٹڈ سٹیٹس دے پریزیڈنٹ چائنا وچوں نکلے نے, ایک دن وہ پہنچے سی, شام نو اگلے دو دن انہاں دے پروگرام سی. حالانکہ انہاں نے جدوں اتھوں واپسی کرنی سی تا جو انہاں نے پترکاراں نال گلاں باتاں کیتیاں اس وچ بہت بڑے وپارک سمجھوتیاں دی انہاں نے ڈیلز دی گل کیتی, انہاں بارے گل کردے رہے, پر زیادہ کر کے جڑے ایشوز ہیگے نے جو یو ایس اسرائیل وار ایران دے وچ جاں تائیوان دا مدعا, اس تے کچھ انہاں نے کچھ نہیں کیا. دوسری باری پریزیڈنٹ بننے تو بعد اے انہاں دا پہلا گیڑا سی جس وچ انہاں نوں گارڈ آف آنر بچیاں دوارا سواگت, دیش دے وڈے وڈے آگوں نال ملاقاتاں, تے ایک امپیریل گارڈن ہے اس دا پرائیویٹ ایک وزٹ کروایا گیا, تے نال کچھ 15th سینچری دا ٹیمپل آف ہیون ہے جڑا اتھے بھی جا کے وہ دیکھ کے آئے نے. لیکن جدوں یہ دورے دا انت ہویا تا دوویں ਧਿਰਾਂ ਨੇ ਇਸ ਨੂੰ ਕਾਮਯਾਬ ਦੌਰਾ ਦੱਸਿਆ, ਸਕਸੈਸਫੁਲ ਦੱਸਿਆ. ਭਾਵੇਂ ਕਿ ਦੋਵਾਂ ਦੌਰਾ ਦੱਸੇ ਗਏ ਵਰਸ਼ਨ ਦੇ ਵਿੱਚ ਥੋੜ੍ਹਾ ਬਹੁਤਾ ਫਰਕ ਸੀ, ਆਪਣੇ ਜਹਾਜ਼ ਦੇ ਵਿੱਚ ਏਅਰਫੋਰਸ ਵਨ ਦੇ ਵਿੱਚ ਸਵਾਰ ਡੋਨਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਅਤੇ ਚੀਨ ਦੇ ਪ੍ਰੈਜੀਡੈਂਟ ਸ਼ੀ ਨੇ ਤਾਈਵਾਨ ਦੇ ਮੁੱਦੇ 'ਤੇ ਗੱਲ ਕੀਤੀ, ਅਤੇ ਚੀਨ ਦੇ ਲੀਡਰ ਨੇ ਕਹਿੰਦੇ ਮੈਨੂੰ ਦੱਸਿਆ ਕਿ ਉਹ ਇਸ ਸੈਲਫ ਗਵਰਨਿੰਗ ਆਈਲੈਂਡ ਦੀ ਆਜ਼ਾਦੀ ਦੇ ਵਿਰੁੱਧ ਹੋਏ ਨੇ, ਵਿਰੁੱਧ ਨੇ, ਅਤੇ ਕਿਉਂਕਿ ਬੀਜਿੰਗ ਤਾਈਵਾਨ ਨੂੰ ਆਪਣਾ ਹਿੱਸਾ ਹੀ ਮੰਨਦਾ. ਟਰੰਪ ਕਹਿੰਦੇ ਨੇ ਮੈਂ ਉਹਨਾਂ ਨੂੰ ਸੁਣਿਆ, ਮੈਂ ਕੋਈ ਕਮੈਂਟ ਨਹੀਂ ਕੀਤੀ, ਅਤੇ ਮੈਂ ਕਿਸੇ ਵੀ ਤਰ੍ਹਾਂ ਦੀ ਕਮਿਟਮੈਂਟ ਵੀ ਕਿਸੇ ਪਾਸੇ ਵੱਲ ਨੂੰ ਨਹੀਂ ਕੀਤੀ ਕਿ ਅਸੀਂ ਤਾਈਵਾਨ ਨੂੰ ਆਜ਼ਾਦ ਦੇਖਣਾ ਚਾਹੁੰਦੇ ਹਾਂ ਜਾਂ ਤਾਈਵਾਨ ਨੂੰ ਚੀਨ ਦੇ ਹਿੱਸੇ ਵਜੋਂ ਦੇਖਣਾ ਚਾਹੁੰਦੇ ਹਾਂ. ਟਰੰਪ ਜਦੋਂ ਉੱਥੇ ਪਹੁੰਚੇ ਸੀ ਤਾਂ ਚਾਈਨਾ ਦੇ ਪ੍ਰੈਜੀਡੈਂਟ ਨੇ ਤਾਈਵਾਨ ਨੂੰ ਦੋਵਾਂ ਦੇਸ਼ਾਂ ਦੇ ਸੰਬੰਧਾਂ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਮੰਨਿਆ ਸੀ ਕਿ ਇਸ ਮੁੱਦੇ 'ਤੇ ਜਿਹੜੀ ਗੱਲਬਾਤ ਹੈ ਉਹ ਸਹੀ ਹੋਣੀ ਚਾਹੀਦੀ ਹੈ. ਪ੍ਰੈਜੀਡੈਂਟ ਨੇ ਕਿਹਾ ਸੀ ਚੀਨ ਦੇ ਨੇ ਕਿ ਜੇ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲਿਆ ਗਿਆ ਤਾਂ ਦੋਵੇਂ ਦੇਸ਼ ਇੱਕ ਦੂਸਰੇ ਦੇ ਨਾਲ ਖੈਬੜ ਸਕਦੇ ਨੇ, ਅਤੇ ਜਿਹੜੇ ਯੂ ਐੱਸ ਕੈਨੇਡਾ ਦੇ ਯੂ ਐੱਸ ਚਾਈਨਾ ਦੇ ਰਿਲੇਸ਼ਨਸ਼ਿਪ ਨੇ ਉਹ ਇੱਕ ਬਹੁਤ ਭੈੜੀ ਸਥਿਤੀ ਵੱਲ ਨੂੰ ਜਾ ਸਕਦੇ ਨੇ. ਟਰੰਪ ਨੇ ਪੱਤਰਕਾਰਾਂ ਨੂੰ ਇਹ ਦੱਸਿਆ ਕਿ ਯੂ ਐੱਸ ਏ ਦੀ ਜਿਹੜੀ ਜੋ ਉਹ ਹਥਿਆਰ ਵੇਚਣੇ ਚਾਹੁੰਦੇ ਨੇ ਤਾਈਵਾਨ ਨੂੰ, ਉਸ 'ਤੇ ਕੋਈ ਫੈਸਲਾ ਨਹੀਂ ਲਿਆ, ਅਤੇ ਇਹ ਫੈਸਲਾ ਜਿਹੜਾ ਹੈ ਯੂ ਐੱਸ ਕਾਂਗਰਸ ਦੀ ਮਦਦ ਨਾਲ ਹੋਵੇਗਾ, ਅਤੇ ਬੀਜਿੰਗ ਵਾਲੇ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਕਿ ਤਾਈਵਾਨ ਵਿੱਚ ਅਮਰੀਕਾ ਦੀ ਸਰਕਾਰ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਾ ਕਰੇ. ਯੂ ਐੱਸ ਏ ਦਾ ਤਾਈਵਾਨ ਨਾਲ ਕੋਈ ਅਫੀਸ਼ੀਅਲ ਸੰਬੰਧ ਨਹੀਂ ਹੈ, ਪਰ ਮਿਲਟਰੀ ਏਡ ਦੇ ਵਿੱਚ ਕਈ ਸਾਲਾਂ ਤੋਂ ਮਿਲਟਰੀ ਦੇ ਸਮਾਨ ਦੇ ਵਜੋਂ ਇਹ ਬਿਲੀਅਨਸ ਡਾਲਰ ਦੇ ਚੁੱਕੇ ਨੇ, ਅਤੇ ਹਾਲਾਂਕਿ ਅਮਰੀਕਾ ਵਾਲੇ ਇਹ ਕਹਿੰਦੇ ਨੇ ਕਿ ਅਸੀਂ ਬੀਜਿੰਗ ਦਾ ਇਸ ਆਈਲੈਂਡ ਦਾ ਕਲੇਮ ਜਿਹੜਾ ਹੈ ਕਿ ਉਹ ਉਹਨਾਂ ਦਾ ਹਿੱਸਾ ਹੈ, ਅਸੀਂ ਉਸ ਦੀ ਸਪੋਰਟ ਨਹੀਂ ਕਰਦੇ. ਸੋ ਯੂ ਐੱਸ ਲਾਅ ਮੇਕਰਸ ਨੇ ਰੀਸੈਂਟਲੀ ਇੱਕ ਬਹੁਤ ਵੱਡੀ ਵੈਪਨ ਦੀ ਸੇਲ ਜਿਹੜੀ ਹੈ ਉਸ ਨੂੰ ਓਕੇ ਕੀਤਾ ਹੋਇਆ ਤਾਈਵਾਨ ਨੂੰ, ਪਰ ਟਰੰਪ ਜਿਹੜੇ ਨੇ ਉਹਨਾਂ ਦੇ ਸਾਈਨ ਅਜੇ ਹੋਣੇ ਨੇ, ਅਤੇ ਟਰੰਪ ਕਹਿੰਦੇ ਨੇ ਕਿ ਮੈਂ ਇਹਦੇ ਬਾਰੇ ਫੈਸਲਾ ਕਰਾਂਗਾ, ਮੈਂ ਫੈਸਲਾ ਕਰਕੇ ਫਿਰ ਦੇਖਾਂਗਾ, ਪਰ ਇਸ ਵੇਲੇ ਸਾਡਾ ਜਿਹੜਾ ਫਿਕਰ ਹੈ ਉਹ ਇਹ ਹੈ ਕਿ

ਇੱਕ 9500 ਮੀਲ ਦੂਰ ਲੰਬੀ ਜਿਹੜੀ ਲੜਾਈ ਲੱਗੀ ਆ ਉਹਦਾ ਕੁਝ ਕਰਨਾ ਭਾਵ ਇਰਾਨ ਵਾਲੀ। ਇਰਾਨ ਦੇ ਮੁੱਦੇ ਤੇ ਟਰੰਪ ਨੇ ਇਹ ਗੱਲ ਕੀਤੀ ਕਿ ਸ਼ੀ ਜਿਨਪਿੰਗ ਨੇ ਤੇ ਉਹਨਾਂ ਨੇ US ਇਜ਼ਰਾਈਲ ਵਾਰ ਦੇ ਉੱਪਰ ਉਹਨਾਂ ਨੇ ਲੰਬੇ ਸਮੇਂ ਤੇ ਗੱਲਬਾਤ ਕੀਤੀ ਹੈ ਤੇ ਉਹਨਾਂ ਦੀ ਇੱਕ ਸਾਂਝੀ ਇੱਛਾ ਇਹ ਹੈ ਕਿ ਸਟ੍ਰੇਟ ਆਫ ਫਾਰਮੋਜ਼ ਨੂੰ ਖੋਲਿਆ ਜਾਵੇ। ਟਰੰਪ ਐਡਮਿਨਿਸਟ੍ਰੇਸ਼ਨ ਦੇ ਕੁਝ ਅਧਿਕਾਰੀ ਜਿਹੜੇ ਨੇ ਉਹ ਬੀਜਿੰਗ ਨੂੰ ਕਹਿ ਰਹੇ ਨੇ ਕਿ ਉਹ ਔਨ ਗੋਇੰਗ ਜੋ ਸੀਜ਼ ਫਾਇਰ ਨੈਗੋਸ਼ੀਏਸ਼ਨ ਹੈ ਉਹਦੇ ਵਿੱਚ ਤਹਿਰਾਨ 'ਤੇ ਕੁਝ ਦਬਾਅ ਪਾ ਕੇ ਜੋ ਉਹਨਾਂ ਨਾਲ ਸੰਬੰਧ ਨੇ ਇਰਾਨ ਨਾਲ ਚੀਨ ਦੇ ਇਸ ਮੁੱਦੇ ਨੂੰ ਕਿਸੇ ਪਾਸੇ ਲਾਉਣ ਵਿੱਚ ਯਤਨ ਕਰੇ। ਕੋਈ ਕੌਂਕਰੀਟ ਪ੍ਰੋਗਰੈਸ ਅਜੇ ਤੱਕ ਉਸ ਮੁੱਦੇ 'ਤੇ ਨਹੀਂ ਹੋਈ ਅਤੇ ਡੋਨਲਡ ਟਰੰਪ ਨੇ ਏਅਰਫੋਰਸ ਵਨ ਦੇ ਜਹਾਜ਼ ਦੇ ਉੱਪਰ ਪੱਤਰਕਾਰਾਂ ਨੂੰ ਦੱਸਿਆ ਕਿ ਇਰਾਨ ਦੇ ਮੁੱਦੇ 'ਤੇ ਉਹ ਕੋਈ ਕਿਸੇ ਫੇਵਰ ਨੂੰ ਨਹੀਂ ਉਡੀਕ ਰਹੇ। ਸੋ ਚਾਈਨਾ ਦੀ ਅਪਰੋਚ ਜਿਹੜੀ ਹੈ ਇਰਾਨ ਦੇ ਮੁੱਦੇ ਨੂੰ ਉਹ ਲੈ ਕੇ ਅਜੇ ਤੱਕ ਬਦਲੀ ਨਹੀਂ ਅਤੇ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮੁੱਦੇ 'ਤੇ ਅਸੀਂ USA ਅਤੇ ਇਜ਼ਰਾਈਲ USA ਅਤੇ ਇਰਾਨ ਨੂੰ ਹੀ ਚਾਹੁੰਦੇ ਹਾਂ ਕਿ ਆਪਸੀ ਮੁੱਦੇ ਨੂੰ ਸੁਲਝਾ ਲੈਣ ਅਤੇ ਸਟ੍ਰੇਟ ਆਫ ਫਾਰਮੋਜ਼ ਨੂੰ ਇੱਕ ਸੀਜ਼ ਫਾਇਰ ਦੇ ਤਹਿਤ ਪੱਕੇ ਤੌਰ 'ਤੇ ਖੋਲ੍ਹਿਆ ਜਾਵੇ। ਟਰੰਪ ਜਿਨ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਬਿਜ਼ਨਸ ਲੀਡਰ ਗਏ ਹੋਏ ਸੀ ਅਤੇ ਉਹਨਾਂ ਨੇ ਇਸ ਟਰੇਡ ਡੀਲ ਨੂੰ ਫੈਂਟੈਸਟਿਕ ਟਰੇਡ ਡੀਲਸ ਦੱਸਿਆ ਦੋਵਾਂ ਦੇਸ਼ਾਂ ਲਈ। ਆਪਣੇ ਹੀ ਚੈਨਲ ਫੋਕਸ ਨਿਊਜ਼ ਦੇ ਉੱਪਰ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਚਾਈਨਾ ਨੂੰ 200 ਜੈੱਟ ਚਾਈਨਾ ਨੇ ਜਿਹੜੇ ਹਨ ਬੋਇੰਗ ਤੋਂ 200 ਜਹਾਜ਼ ਖਰੀਦਣ ਦਾ ਖਰੀਦਣੇ ਮੰਨ ਲਏ ਨੇ ਅਤੇ ਜੇ ਇਹ ਡੀਲ ਹੋ ਜਾਂਦੀ ਹੈ ਤਾਂ ਇਹ ਜਿਹੜੀ ਡੀਲ ਕੀਤੀ ਹੈ ਅਤੇ ਇਹ ਇੱਕ ਦਹਾਕੇ ਦੇ ਵਿੱਚ ਸਭ ਤੋਂ ਵੱਡੀ ਡੀਲ ਜਿਹੜੀ ਹੈ ਇਸ ਤਰ੍ਹਾਂ ਦੀ ਹੋਵੇਗੀ, ਪਹਿਲੀ ਡੀਲ ਹੋਵੇਗੀ। ਤਾਂ ਵਾਈਟ ਹਾਊਸ ਨੇ ਇਹ ਵੀ ਕਿਹਾ ਕਿ ਚਾਈਨਾ ਵਾਲੇ US ਓਇਲ ਅਤੇ ਫਾਰਮ ਗੁੱਡਸ ਭਾਵ ਖੇਤੀਬਾੜੀ ਦੀਆਂ ਚੀਜ਼ਾਂ ਵੀ ਖਰੀਦਣ ਲਈ ਤਿਆਰ ਹੈਗੇ ਨੇ। ਸੋ ਦੋਵੇਂ ਜਿਹੜੀਆਂ ਪਾਰਟੀਆਂ ਨੇ ਜੀ ਬਹੁਤ ਵੱਡੀਆਂ ਨੇ, ਦੁਨੀਆ ਦੀਆਂ ਤਾਕਤਾਂ ਨੇ ਅਤੇ ਇਸ ਵੇਲੇ ਦੋਨਾਂ ਵੱਲੋਂ ਆਪੋ ਆਪਣਾ ਇਸ ਨੂੰ ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹ ਉਹ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਵਧੀਆ ਪਰਫੋਰਮ ਕੀਤਾ। ਲੇਕਿਨ ਜੋ ਦੁਨੀਆ ਦਾ ਕੁਛ ਮੀਡੀਆ ਹੈ ਜੀ ਉਸਨੇ ਕੁਛ ਆਪਣੇ ਤਰੀਕੇ ਨਾਲ ਹੈਡਿੰਗ ਦਿੱਤੇ ਨੇ। ਅਲ ਜਜ਼ੀਰਾ ਲਿਖਦਾ ਹੈ ਕਿ ਟਰੰਪ ਡਿਪਾਰਟਸ ਚਾਈਨਾ ਟਾਊਟਿੰਗ ਡੀਲਸ ਬਟ ਲਿਟਲ ਕਲੈਰਿਟੀ ਔਨ ਇਰਾਨ ਐਂਡ ਤਾਈਵਾਨ, ਇਹ ਲਿਖਿਆ ਗਿਆ। ਸਾਡਾ ਆਪਣਾ ਕੈਨੇਡੀਅਨ ਅਦਾਰਾ ਜਿਹੜਾ ਹੈ ਜੀ ਗਲੋਬਲ ਮੇਲ, ਉਹ ਲਿਖਦਾ ਹੈ ਕਿ ਟਰੰਪ ਟਾਊਟਸ ਇਰਾਨ ਸਕਸੈਸ ਇਨ ਚਾਈਨਾ ਬਟ ਇਟਸ ਸ਼ੀ ਹੂ ਕੇਮ ਆਊਟ ਔਨ ਟੋਪ। ਸੋ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਜਿਹੜੇ ਆ ਰਹੇ ਨੇ, ਭਾਵ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਭਾਵੇਂ ਕਿ ਡੋਨਲਡ ਟਰੰਪ ਜਿਵੇਂ ਕਿ ਅਕਸਰ ਕਿਸੇ ਮੀਟਿੰਗ ਤੋਂ ਬਾਅਦ ਬਹੁਤ ਵੱਡੀਆਂ ਵੱਡੀਆਂ ਗੱਲਾਂ ਉਹ ਕਰਦੇ ਹੀ ਨੇ ਅਤੇ ਉਹਨਾਂ ਨੂੰ ਕਈ ਵਾਰੀ ਬਹੁਤ ਕੋਈ ਸੀਰੀਅਸਲੀ ਵੀ ਨਹੀਂ ਲਿਆ ਜਾਂਦਾ, ਲੇਕਿਨ ਇਹ ਵੀ ਕਿਹਾ ਗਿਆ ਕਿ ਚੀਨ ਦਾ ਇਹ ਦੌਰਾ ਜਿਹੜਾ ਸੀਗਾ ਜੀ ਡੋਨਲਡ ਟਰੰਪ ਦਾ, ਉਸ ਵਿੱਚ ਬਹੁਤ ਜ਼ਿਆਦਾ ਇੱਕ ਦੂਸਰੇ ਦੀਆਂ ਸਿਫਤਾਂ, ਵੱਡੇ ਵੱਡੇ ਸਵਾਗਤ, ਰੈੱਡ ਕਾਰਪੇਟਿੰਗ, ਵੱਡੇ ਵੱਡੇ ਪ੍ਰੋਗਰਾਮ, ਲੇਕਿਨ ਕੁਛ ਖਾਸ ਮੁੱਦੇ ਜਿਹੜੇ ਸੀ ਉਹਨਾਂ 'ਤੇ ਕੁਛ ਗੱਲਬਾਤ ਪੱਕੇ ਤੌਰ 'ਤੇ ਨਹੀਂ ਹੋ ਸਕੀ। ਸੋ ਚੀਨ ਵਾਲਿਆਂ ਨੇ ਆਪਣਾ ਕੁਛ ਇਸੇ ਤਰ੍ਹਾਂ ਦਾ ਜੋ ਸਟੈਂਡ ਹੈ ਉਹਨੂੰ ਪੱਕਾ ਰੱਖਿਆ ਅਤੇ ਇਤਿਹਾਸਿਕ ਬਦਲਾਅ ਭਾਵੇਂ ਇਸ ਨੂੰ ਕਹਿ ਲਿਆ ਜਾਵੇ, ਚੀਨ ਨੇ ਕਿਸੇ ਵੀ ਸਮਝੌਤੇ ਤੋਂ ਪਹਿਲਾਂ ਉਹਨਾਂ ਨੇ ਖੁਸ਼ਾਮਦ ਕਰਨ ਦੀ ਪੂਰੀ ਟਰੰਪ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਬਤ ਕੀਤਾ ਕਿ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਖੁੱਲ੍ਹੇ ਨੇ, ਲੇਕਿਨ ਇਸ ਤੋਂ ਬਾਅਦ ਅਗਲਾ ਸਟੈਪ ਕੀ ਹੋਵੇਗਾ ਦੋਵਾਂ ਦੇਸ਼ਾਂ ਦਾ, ਇਹ ਸਮਾਂ ਦੱਸੇਗਾ ਜੀ। ਅਗਲੀ ਖਬਰ ਵੱਲ ਚੱਲਦੇ ਹਾਂ। ਖਬਰਾਂ ਸਾਡੇ ਕੋਲ ਬਹੁਤ ਸਾਰੀਆਂ ਨੇ, ਪ੍ਰੋਗਰਾਮ 5 ਵਜੇ ਤੱਕ ਹੈ ਅਤੇ ਇਸ ਵਿੱਚ ਅਸੀਂ ਇਹਨਾਂ ਨੂੰ ਫਿਨਿਸ਼ ਕਰਨ ਦਾ ਯਤਨ ਕਰਾਂਗੇ। ਇੱਧਰ ਹੁਣ ਆ ਜਾਈਏ ਜੀ ਆਪਣੇ ਹੀ ਸ਼ਹਿਰ ਦੇ ਵਿੱਚ। ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੈਲਗਰੀ ਵਿੱਚ, ਫੈਡਰਲ ਅਤੇ ਅਲਬਰਟਾ ਸਰਕਾਰਾਂ ਨੇ ਕਲਾਈਮੇਟ ਅਤੇ ਐਨਰਜੀ ਐਗਰੀਮੈਂਟ ਦੇ ਉੱਪਰ ਸਹੀ ਪਾਈ ਹੈ, ਜਿਸ ਦੇ ਵਿੱਚ ਇਹ ਸਮਝਿਆ ਜਾ ਰਿਹਾ ਕਿ ਪੱਛਮੀ ਸਮੁੰਦਰ ਵੱਲ ਨੂੰ ਸਤੰਬਰ 2027 ਤੱਕ ਇੱਕ ਪਾਈਪਲਾਈਨ ਦੀ ਕੰਸਟਰਕਸ਼ਨ ਸ਼ੁਰੂ ਹੋ ਸਕੇਗੀ। ਪ੍ਰਾਈਮ

ਮਿਸਟਰ ਮਾਰਕ ਕਾਰਨੀ ਤੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਨੇ ਅਨਾਊਂਸਮੈਂਟ ਅੱਜ ਕੀਤੀ ਹੈ ਐਗਰੀਮੈਂਟ ਜਿਸ ਦੇ ਵਿੱਚ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ ਉਹ ਉਸ ਤੇ ਸਾਈਨ ਅਲਬਰਟਾ ਤੇ ਫੈਡਰਲ ਸਰਕਾਰ ਨੇ ਜਿਹੜੇ ਨਵੰਬਰ ਵਿੱਚ ਕੀਤੇ ਸੀ ਇਸ ਵਿੱਚ ਅਲਬਰਟਾ ਦੀ ਇੰਡਸਟਰੀਅਲ ਕਾਰਬਨ ਪ੍ਰਾਈਸ ਨੂੰ ਵਧਾਉਣ ਦਾ ਵੀ ਇੱਕ ਪਲੈਨ ਸੀ ਉਸ ਨੂੰ ਵਧਾਉਣ ਦਾ ਜਿਹੜਾ ਪਲੈਨ ਸੀ ਪਹਿਲਾਂ ਵਾਲੀ ਪਲੈਨ ਨਾਲ ਉਸ ਨੂੰ ਸਲੋ ਕਰਕੇ ਵਧਾਉਣ ਦਾ ਪਲੈਨ ਸੀ ਸੋ ਇਨਵਾਇਰਮੈਂਟ ਦੇ ਮੁੱਦੇ 'ਤੇ ਇੰਡਸਟਰੀਅਲ ਕਾਰਬਨ ਪ੍ਰਾਈਸ ਦੇ ਮੁੱਦੇ 'ਤੇ ਅਲਬਰਟਾ ਨੂੰ ਕੁਛ ਰਾਹਤ ਦੇਣ ਵਾਲੀ ਗੱਲ ਹੈ ਜਿਹੜਾ ਹੁਣ ਸਮਝੌਤਾ ਹੋਇਆ ਜੀ ਇਸ ਵਿੱਚ ਅਲਬਰਟਾ ਜਿਹੜਾ ਹੈ ਨਵੀਂ ਪਾਈਪਲਾਈਨ ਦਾ ਪ੍ਰਪੋਜ਼ਲ ਭੇਜੇਗਾ ਅਤੇ ਹੋਰ ਜਿਹੜੇ ਮੇਜਰ ਪ੍ਰੋਜੈਕਟ ਨੇ ਮੇਜਰ ਪ੍ਰੋਜੈਕਟ ਦੇ ਆਫਿਸ ਤੱਕ ਭੇਜੇਗਾ ਜੁਲਾਈ ਪਹਿਲੀ ਤੱਕ ਅਤੇ ਫੈਡਰਲ ਗੌਰਮੈਂਟ ਜਿਹੜੀ ਹੈ ਇਸ ਨੂੰ ਨੈਸ਼ਨਲ ਇੰਟਰਸਟ ਦਾ ਰਾਸ਼ਟਰੀ ਹਿੱਤ ਵਿੱਚ ਪ੍ਰੋਜੈਕਟ ਮੰਨ ਕੇ ਅਕਤੂਬਰ 1 ਤੱਕ ਜਿਹੜਾ ਹੈ ਇਸ ਨੂੰ ਡੈਜੀਗਨੇਟ ਕਰੇਗੀ ਅਲਬਰਟਾ ਸਰਕਾਰ ਨੇ ਕਿਹਾ ਕਿ ਡਿਜ਼ਾਈਨ ਅਤੇ ਕੰਸਟਰਕਸ਼ਨ ਜਿਹੜੀ ਹੈ ਉਹ ਸਤੰਬਰ 1 2027 ਤੋਂ ਸ਼ੁਰੂ ਹੋ ਸਕੇਗੀ ਦੋਵਾਂ ਸਰਕਾਰਾਂ ਨੇ ਕਿਹਾ ਕਿ ਇਸ ਪ੍ਰੋਸੈਸ ਦੇ ਨਾਲ ਕੈਨੇਡਾ ਦੀ ਡਿਊਟੀ ਹੈ ਕਿ ਅਸੀਂ ਇੰਡੀਜਨਸ ਲੋਕਾਂ ਦੇ ਨਾਲ ਗੱਲਬਾਤ ਕਰੀਏ ਅਤੇ ਬ੍ਰਿਟਿਸ਼ ਕੋਲੰਬੀਆ ਦੇ ਨਾਲ ਡਿਸਕਸ਼ਨ ਜਿਹੜੀ ਹੈ ਪਾਈਪਲਾਈਨ ਐਪਲੀਕੇਸ਼ਨ ਦੇ ਮੁੱਦੇ 'ਤੇ ਉਹ ਵੀ ਕਰ ਲਈਏ ਕਾਰਨੀ ਅਤੇ ਸਮਿਥ ਦੋਵਾਂ ਨੇ ਸਾਈਨਿੰਗ ਸੈਰਾਮਨੀ ਦੇ ਵਿੱਚ ਜਿਹੜਾ ਹੈ ਰਿਮਾਰਕਸ ਦਿੱਤੇ ਪਰ ਕੁਐਸਚਨ ਉਹਨਾਂ ਵੱਲੋਂ ਹਾਲ ਦੀ ਘੜੀ ਨਹੀਂ ਲੈ ਗਿਆ ਜਿੱਥੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਦੋਵਾਂ ਲੀਡਰਾਂ ਨੇ ਵੱਖਰੇ ਵੱਖਰੇ ਤੌਰ 'ਤੇ ਪ੍ਰੈਸ ਕਾਨਫਰੰਸ ਜਿਹੜੀਆਂ ਨੇ ਕੀਤੀਆਂ ਨੇ ਜਿੱਥੇ ਉਹਨਾਂ ਨੇ ਵੱਖਰੇ ਤੌਰ 'ਤੇ ਕੁਐਸਚਨ ਜਿਹੜੇ ਨੇ ਰਿਪੋਰਟਰਾਂ ਪਾਸੋਂ ਲਏ ਸੋ ਆਪਣੇ ਤੌਰ 'ਤੇ ਸਮਿਥ ਨੇ ਇਹ ਕਿਹਾ ਕਿ ਅੱਜ ਜਿਹੜਾ ਸਾਈਨਿੰਗ ਡੇ ਹੈ ਐਗਰੀਮੈਂਟ ਦਾ ਇਹ ਚੰਗਾ ਦਿਨ ਹੈ ਅਲਬਰਟਾ ਵਾਸਤੇ ਅਤੇ ਕੈਨੇਡਾ ਵਾਸਤੇ ਵੀ ਵਧੀਆ ਦਿਨ ਹੈ ਮਾਰਕ ਕਾਰਨੀ ਕੀ ਕਹਿੰਦੇ ਨੇ ਮਾਰਕ ਕਾਰਨੀ ਕਹਿੰਦੇ ਨੇ ਕਿ ਨਵਾਂ ਅਲਬਰਟਾ ਦਾ ਐਨਰਜੀ ਐਗਰੀਮੈਂਟ ਜਿਹੜਾ ਹੈ ਕੈਨੇਡਾ ਨੂੰ ਨੈੱਟ ਜ਼ੀਰੋ ਵੱਲ ਨੂੰ ਲਿਜਾਣ ਦੇ ਵਿੱਚ ਮਦਦ ਕਰੇਗਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਲਬਰਟਾ ਦੀ ਐਮਿਸ਼ਨ ਪ੍ਰਾਈਸ ਜਿਹੜੀ ਹੈ $130 2040 ਤੱਕ ਪ੍ਰਤੀ ਟਨ ਕਰਨ ਦਾ ਜਿਹੜਾ ਸਮਝੌਤਾ ਹੈ ਉਹ ਉਹ ਉੱਤੇ ਸਹਿਮਤੀ ਬਣਾ ਲਈ ਹੈ ਅਤੇ ਨਵੀਂ ਪਾਈਪਲਾਈਨ ਦੀ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਪਹਿਲਾਂ ਟਾਰਗੇਟ ਜਿਹੜਾ ਸੀ $170 ਪ੍ਰਤੀ ਟਨ ਸੀ ਜੋ ਕਿ 2030 ਤੱਕ ਹਾਸਲ ਕਰਨਾ ਸੀ ਸੋ ਉਹਦੀ ਕੀਮਤ ਵੀ ਘਟਾ ਲਈ ਗਈ ਅਤੇ ਉਸਨੂੰ ਮਿਆਦ ਵੀ ਉਹਦੀ ਲੰਬੀ ਕਰ ਦਿੱਤੀ ਗਈ ਹੈ ਸੋ ਮਾਰਕ ਕਾਰਨੀ ਇਸ ਮਾਮਲੇ 'ਤੇ ਖੁਸ਼ ਨੇ ਅਤੇ ਉਹ ਕਹਿੰਦੇ ਨੇ ਕਿ ਇਹ ਅਸੀਂ ਸਹੀ ਪਾਸੇ ਵੱਲ ਨੂੰ ਜਾ ਰਹੇ ਹਾਂ ਇਨਵਾਇਰਮੈਂਟਲ ਦੇ ਮੁੱਦੇ 'ਤੇ ਹਾਲਾਂਕਿ ਕੁਛ ਤਰ੍ਹਾਂ ਨਾਰਾਜ਼ ਹੋਣਗੀਆਂ ਜਿਸ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨ ਦੇ ਬਾਰੇ ਕਿਹਾ ਗਿਆ ਕਿ ਮਾਰਕ ਕਾਰਨੀ ਇਸ ਪਾਸੇ ਵੱਲ ਨੂੰ ਕਾਫ਼ੀ ਛੇੜਛਾੜ ਕਰ ਰਹੇ ਨੇ ਕ੍ਰਿਟੀਸਿਜ਼ਮ ਉਹਨਾਂ ਦਾ ਇਸ ਗੱਲੋਂ ਕੁਛ ਇਨਵਾਇਰਮੈਂਟਲ ਰੈਗੂਲੇਸ਼ਨ ਦੇ ਮੁੱਦੇ 'ਤੇ ਹੋ ਰਿਹਾ ਅਤੇ ਜਿਹੜਾ ਹੈ ਕੁਛ ਸਾਬਕਾ ਇਨਵਾਇਰਮੈਂਟਲ ਮਿਨਿਸਟਰ ਜਿਹੜੇ ਨੇ ਉਹ ਵੀ ਇਸ ਚੀਜ਼ 'ਤੇ ਆਪਣੇ ਵਿਚਾਰ ਦੇ ਰਹੇ ਨੇ ਪਰ ਹਾਲ ਦੀ ਘੜੀ ਜਿਵੇਂ ਅਸੀਂ ਦੇਖਿਆ ਕਿ ਸਰਕਾਰ ਦਾ ਜੋ ਧਿਆਨ ਹੈ ਉਹ ਜ਼ਿਆਦਾ ਇਸ ਪਾਸੇ ਵੱਲ ਨੂੰ ਆ ਕਿ ਕਿਵੇਂ ਨਾ ਕਿਵੇਂ ਅਸੀਂ ਜਿਹੜਾ ਹੈ ਉਹ ਜਿਹੜਾ ਇਕੋਨਮੀ ਨੂੰ ਦਰੁਸਤ ਕਰਨ ਵੱਲ ਧਿਆਨ ਦੇਈਏ ਬਾਕੀ ਚੀਜ਼ਾਂ ਨੂੰ ਅਸੀਂ ਥੋੜ੍ਹਾ ਜਿਹਾ ਜਿਹੜਾ ਹੈ ਉਹ ਪਿੱਛੇ ਕਰ ਦਈਏ ਸੋ ਇੱਕ ਵੱਡੇ ਸਮਝੌਤੇ 'ਤੇ ਇਹ ਗੱਲਬਾਤ ਜਿਹੜੀ ਹੋਈ ਹੈ ਜੀ ਇਸ ਪਾਸੇ ਵੱਲ ਨੂੰ ਲੱਗਦਾ ਕਿ ਅਲਬਰਟਾ ਨਾਲ ਹੋਰ ਚੰਗੇ ਸੰਬੰਧ ਜਿਹੜੇ ਨੇ ਉਹ ਬਣ ਰਹੇ ਨੇ ਅਤੇ ਪਾਈਪਲਾਈਨ ਕੰਸਟਰਕਸ਼ਨ ਦੇ ਬਾਰੇ ਅਜੇ ਤੱਕ ਇਹ ਇੰਨੀ ਗੱਲ ਸਾਹਮਣੇ ਆ ਰਹੀ ਕਿ ਇਸ ਵਿੱਚ ਕੁਝ ਜ਼ਿਆਦਾ ਅਜੇ ਤੱਕ ਉਹ ਪ੍ਰਾਈਵੇਟ ਜਲੋ ਜੋ ਸ਼ਰਤ ਰੱਖੀ ਗਈ ਕਿ ਪਾਈਪਲਾਈਨ ਵਗੈਰਾ ਦੇ ਜਿਹੜੇ ਪ੍ਰੋਜੈਕਟ ਹੋਣਗੇ ਇਸ ਨੂੰ ਪ੍ਰਾਈਵੇਟ ਲੋਕ ਹੀ ਬਣਾਉਣਗੇ ਅਜੇ ਤੱਕ ਕੋਈ ਖਾਸ ਸਾਹਮਣੇ ਨਹੀਂ ਆਇਆ ਲੇਕਿਨ ਪ੍ਰੋਵਿੰਸ਼ੀਅਲ ਗੌਰਮੈਂਟ ਕਹਿੰਦੇ ਨੇ ਕਿ ਅਸੀਂ ਪਾਈਪਲਾਈਨ ਬਣਾਉਣੀ ਚਾਹੁੰਦੇ ਹਾਂ ਪਰ ਕੀ ਉਹਨਾਂ ਕੋਲ ਕੋਈ ਪ੍ਰਾਈਵੇਟ ਪਲੇਅਰ ਹੈ ਜੇ ਉਹ ਪ੍ਰਾਈਵੇਟ ਪਲੇਅਰ ਹੈ ਤਾਂ ਕੌਣ ਹੈ ਤਾਂ ਬ੍ਰਿਟਿਸ਼ ਕੋਲੰਬੀਆ ਦੇ ਲੋਕ ਕੀ ਕਹਿੰਦੇ ਨੇ ਜਿਹੜੇ ਇੰਡੀਜਨਸ ਭਾਈਚਾਰਾ ਉਹ ਕੀ ਕਹਿੰਦਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਜਦੋਂ ਈਸਟਰਨ ਨੇਬਰ ਭਾਵ ਜੋ ਅਲਬਰਟਾ ਹੈ ਉਹਨਾਂ ਨਾਲ ਕਹਿੰਦੇ ਜੁੜ ਕੇ ਰਹਿਣਾ ਚਾਹੁੰਗੇ ਸੋ ਫਰਾਈਡੇ ਦੀ ਡੀਲ ਜਿਹੜੀ ਹੈ ਅੱਜ ਹੋਈ ਹੈ ਇਸ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਬਹੁਤ ਕਲੋਜ਼ਲੀ ਬਾਸ਼ ਕੀਤਾ ਜਾਵੇਗਾ ਕਿ ਇੰਡੀਜਨਸ ਵਾਲੇ ਅਤੇ ਅਲਬਰਟ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਜਿਹੜੀ ਹੈ ਕਿਵੇਂ ਇਸ ਤੋਂ ਫਾਇਦਾ ਲੈ ਸਕੇਗੀ ਇਹਨਾਂ ਪ੍ਰੋਜੈਕਟਸ ਤੋਂ ਫਰੀ ਦੇ ਵਿੱਚ ਤਾਂ ਪਾਈਪਲਾਈਨ ਨੂੰ ਉਲੰਘਣ ਦੇਣ ਨਹੀਂ ਲੱਗੇ ਸੋ ਕੁਛ ਨਾ ਕੁਛ ਤਾਂ ਹੋਵੇਗਾ ਸੋ ਇਸ ਵਾਸਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੂੰ ਰਾਜ਼ੀ ਕਰਨਾ ਇਹ ਭਾਵੇਂ ਕਿ ਹੱਕ ਵਿੱਚ ਹੈ ਬਹੁਤ ਜ਼ਿਆਦਾ ਅਲਬਰਟਾ ਦੇ ਪਰ ਕੀ ਸੌਖਾ ਹੋਵੇਗਾ ਇਹ ਕੰਮ ਸੋ ਅਲਬਰਟਾ ਦੇ ਇਸ ਮੁੱਦੇ 'ਤੇ ਜਿਹੜੇ ਜੋ ਉਹ ਹੁਣ ਤੱਕ ਜਿੰਨੀ ਕੁ ਕਾਰਵਾਈ ਹੋਈ ਆ ਉਸ ਨਾਲ ਜੋ ਅਲਬਰਟਾ ਦੀ ਸਰਕਾਰ ਤਾਂ ਖੁਸ਼ ਹੈ ਪਰ ਕੀ ਇਹ ਸਿਰੇ ਚੜ੍ਹ ਸਕੇਗਾ ਜਾਂ ਨਹੀਂ ਸਮਾਂ ਦੱਸੇਗਾ

0: ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦੇ ਤੇ ਚਰਚਾ ਕਰਦੇ ਜੀ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵਰਾਇਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403-726-6200, 403-726-6200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
0: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
0: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ।

0: ਕਾਰਲੈਂਡ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
1: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
0: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-6164-2445।
2: ਅੱਜ ਫੇਰ ਨੀ ਲੋਡ ਮਿਲਿਆ,
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
5: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ।
4: ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਉਹ ਦੇਣਗੇ। ਅਗਰ ਤੁਸੀਂ ਓਨਰ ਓਪਰੇਟਰ ਹੋ ਜਾਂ ਆਪਣਾ ਟਰੱਕ ਹੈ ਜਾਂ ਕੰਪਨੀ ਹੈ, ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਤੇ 587-832-1208 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਰਸੀਰੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਰੀਜ਼ ਬੈਂਸ ਦੀ ਨੌਰਥ ਈਸਟ ਕੈਲਗਰੀ ਦੇ ਵਿੱਚ। ਜੇ ਤੁਸੀਂ ਵਧੀਆ ਡੀਲ ਲੈਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪਾਂਸਰ ਨੇ। ਤੁਸੀਂ ਅਗਰ ਲਾਈਫ ਇੰਸ਼ੋਰੈਂਸ ਜਾਂ ਸੁਪਰਵੀਜ਼ਾ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਹੋਰਾਂ ਨਾਲ ਸੰਪਰਕ ਕਰ ਲਓ 403-404-3500 403-404-3500। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਜੇ ਤੁਸੀਂ ਬਜ਼ੁਰਗਾਂ ਦੀ ਸਾਂਭ ਸੰਭਾਲ ਚਾਹੁੰਦੇ ਹੋ ਉਹਨਾਂ ਕੋਲੋਂ ਕਰਵਾਉਣੀ ਤੇ ਆਪਣੀ ਲੈਂਗੁਏਜ ਵਿੱਚ ਉਹ ਕਰ ਦੇਣਗੇ ਤੇ ਬਿੱਲ ਸਰਕਾਰ ਨੂੰ ਭੇਜਣਗੇ। ਫੋਨ ਨੰਬਰ ਹੈ 825-760-0983 8257-60093। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਰੈਸਟੋਰੈਂਟ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਨੌਰਥ ਇੰਡੀਅਨ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ, ਹਰ ਤਰ੍ਹਾਂ ਦਾ ਵੈਜ ਨੌਨ ਵੈਜ ਫੂਡ ਇਹਨਾਂ ਕੋਲੋਂ ਮਿਲੇਗਾ ਜੀ। ਮਦਰ ਇੰਡੀਆ ਰੈਸਟੋਰੈਂਟ 24 ਘੰਟੇ 7 ਦਿਨ। ਫੋਨ ਨੰਬਰ 403-461-6161 403-461-6161। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ 2 ਪਾਸਪੋਰਟ ਫੋਟੋਆਂ ਆਪ ਜੀ ਨੂੰ ਕਰ ਦੇਣਗੇ। ਪਾਸਪੋਰਟ ਫੋਟੋ ਕੈਨੇਡੀਅਨ ਹੋਵੇ, ਇੰਡੀਅਨ ਪਾਸਪੋਰਟ ਹੋਵੇ, OCI ਕਿਸੇ ਵੀ ਤਰ੍ਹਾਂ ਦੀ ਫੋਟੋ ਜਿਹੜੀ ਹੈ ਜੀ ਪਿਕਸਲ ਫੋਟੋ ਸਟੂਡੀਓ ਵਾਲੇ ਕਰ ਦੇਣਗੇ ਜੀ। ਫੋਨ ਨੰਬਰ ਹੈ 403-947-0060 ਸਿਰਫ $7 ਵਿੱਚ ਪਾਸਪੋਰਟ ਫੋਟੋ। ਪ੍ਰੋਗਰਾਮ ਵਿੱਚ ਫਿਰ ਸਵਾਗਤ ਹੈ ਜੀ। 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਹੈ। ਖਬਰਾਂ ਸਾਡੇ ਕੋਲ ਜ਼ਿਆਦਾ ਨੇ ਅਤੇ ਸਮਾਂ ਅੱਜ ਥੋੜ੍ਹਾ ਜਿਹਾ ਘੱਟ ਹੈ ਜੀ। ਖੈਰ ਚੱਲਦੇ ਹਾਂ ਖਬਰਾਂ ਵੱਲ ਨੂੰ ਜਲਦੀ ਅਤੇ ਕਿਉਂਕਿ ਸਪੋਂਸਰਾਂ ਦੇ ਸੁਨੇਹੇ ਵੀ ਪਹੁੰਚਾਉਣੇ ਹੁੰਦੇ ਨੇ ਜੀ। ਕੈਨੇਡਾ ਦੇ ਵਿੱਚ ਫਰੋਡ ਦੇ ਖਦਸ਼ਿਆਂ ਕਾਰਨ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਲਈ ਸਖ਼ਤ ਨਿਯਮ ਜਿਹੜੇ ਨੇ ਉਹ ਅਪਣਾਏ ਜਾ ਰਹੇ ਨੇ, ਜਿਸ ਵਿੱਚ ਕੁਛ ਚੀਜ਼ਾਂ ਜਿਹੜੀਆਂ ਨੇ ਚੇਂਜ ਕੀਤੀਆਂ ਜਾ ਰਹੀਆਂ ਨੇ। ਨਵੇਂ ਰੈਗੂਲੇਸ਼ਨ ਜਿਹੜੇ ਨੇ ਆ ਰਹੇ ਨੇ ਕਿ ਕਿਵੇਂ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਰੈਗੂਲੇਟ ਕੀਤਾ ਜਾਵੇਗਾ। ਸਰਕਾਰ ਨੇ ਕਿਹਾ ਇਹਦੇ ਨਾਲ ਇਮੀਗ੍ਰੇਸ਼ਨ ਸਿਸਟਮ ਦੀ ਇੰਟੈਗਰਿਟੀ ਜਿਹੜੀ ਹੈ ਜੀ ਉਹ ਬਹਾਲ ਕੀਤੀ ਜਾਵੇਗੀ। ਪੈਨਲਟੀਜ਼ ਵਧਾਈਆਂ ਜਾਣਗੀਆਂ, ਜੁਰਮਾਨੇ ਵਧਾਏ ਜਾਣਗੇ ਜਿਹੜੇ ਨਿਯਮ ਤੋੜਨਗੇ।

ਸਾਹਮਣਾ ਕਰਨਾ ਪੈ ਸਕਦਾ ਜੇ ਕਾਲਜ ਦਾ ਬੋਰਡ ਜਿਹੜਾ ਹੈ ਉਹ ਰਿਸਪੋਂਸੀਬਿਲਟੀ ਤੋਂ ਮੁੱਕਰਦਾ ਹੈ ਜੀ। ਅਗਲੀ ਖਬਰ, ਅਸੀਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਕ੍ਰਿਕਟ ਦੀ ਜੋ ਐਡਮਿਨਿਸਟ੍ਰੇਸ਼ਨ ਹੈ ਉਸ ਨੂੰ ਲੈ ਕੇ ਬਹੁਤ ਸਾਰਾ ਰੌਲਾ ਰੱਪਾ ਚੱਲ ਰਿਹਾ। ਕਰਪਸ਼ਨ ਦੇ ਇਲਜ਼ਾਮ, ਐਕਸਟੋਰਸ਼ਨ ਦੇ, ਗੋਲੀਆਂ ਚਲਾਉਣ ਦੇ ਅਤੇ ਮਿਸਮੈਨੇਜਮੈਂਟ ਦਾ ਅੱਡਾ ਜਿਹੜਾ ਹੈ ਬਣਿਆ ਹੋਇਆ। ਸੀ ਬੀ ਸੀ ਦੀ ਡਾਕੂਮੈਂਟਰੀ ਫਿਫਥ ਸਟੇਟ ਆਉਣ ਤੋਂ ਬਾਅਦ ਇਸ ਮਾਮਲੇ 'ਤੇ ਕੁਛ ਕਾਰਵਾਈ ਚੱਲ ਵੀ ਰਹੀ ਹੈ, ਜਾਂਚ ਵੀ ਚੱਲ ਰਹੀ ਹੈ ਅਤੇ ਜਾਂਚ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਆਈ ਸੀ ਸੀ ਵੱਲੋਂ ਵੀ ਚੱਲ ਰਹੀ ਹੈ। ਅਤੇ ਇਹ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਦੀ ਟੀਮ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਜੋ ਵਰਲਡ ਕੱਪ ਵਿੱਚ ਹਿੱਸਾ ਲੈ ਕੇ ਆਏ ਨੇ ਉਹਨਾਂ ਦੀ ਵੱਖਰੇ ਤੌਰ 'ਤੇ ਜਾਂਚ ਚੱਲ ਰਹੀ ਹੈ ਕਿ ਸ਼ਾਇਦ ਉਹ ਮੈਚ ਫਿਕਸਿੰਗ ਦੇ ਵਿੱਚ ਸ਼ਾਮਲ ਹੋਣ। ਹੁਣ ਇਸ ਵੇਲੇ ਇਸ ਖਬਰ 'ਤੇ ਅਸੀਂ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਆਈ ਸੀ ਸੀ ਨੇ ਕ੍ਰਿਕਟ ਕੈਨੇਡਾ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜੀ, ਇਹਨਾਂ ਦੀ ਫੰਡਿੰਗ ਬੰਦ ਕਰ ਦਿੱਤੀ ਹੈ ਜੇ ਕਿਉਂਕਿ ਗਵਰਨੈਂਸ ਰਿਲੇਟਡ ਇਸ਼ੂਜ਼ ਬਹੁਤ ਨੇ। ਇਸ ਹਫ਼ਤੇ ਕਹਿੰਦੇ ਉਹਨਾਂ ਨੂੰ ਦੱਸ ਦਿੱਤਾ ਗਿਆ ਅਤੇ ਗਲੋਬਲ ਗਵਰਨਿੰਗ ਬਾਡੀ ਜਿਹੜੀ ਆਈ ਸੀ ਸੀ ਹੈ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੀ ਫੰਡਿੰਗ ਇਹਨਾਂ ਨੂੰ ਅਗਲੇ 6 ਮਹੀਨੇ ਵਿੱਚ ਮਿਲਣੀ ਸੀ ਉਸ ਨੂੰ ਫਰੀਜ਼ ਕਰ ਦਿੱਤਾ ਹੈ। ਇਹ ਸਮਝਿਆ ਜਾ ਰਿਹਾ ਕਿ ਇਹ ਫੰਡਿੰਗ ਬੰਦ ਹੋਣ ਨਾਲ ਕ੍ਰਿਕਟ ਐਕਟੀਵਿਟੀਜ਼ 'ਤੇ ਫਰਕ ਨਹੀਂ ਪੈਣਾ, ਪਰ ਜਿਹੜੀ ਹਾਈ ਪਰਫੋਰਮੈਂਸ ਪ੍ਰੋਗਰਾਮ ਨੇ ਉਹ ਵੀ ਜਾਰੀ ਰਹਿਣਗੇ, ਪਰ ਇਸ ਨਾਲ ਕ੍ਰਿਕਟ ਕੈਨੇਡਾ ਨੂੰ ਕਾਫੀ ਸਾਰਾ ਨੁਕਸਾਨ ਹੋਵੇਗਾ ਜੋ ਕਿ ਇੱਕ ਐਸੋਸੀਏਟ ਮੈਂਬਰ ਹੈ ਆਈ ਸੀ ਸੀ ਦਾ ਅਤੇ ਆਈ ਸੀ ਸੀ ਦੀ ਫੰਡਿੰਗ ਦੇ ਨਾਲ ਇਹਨਾਂ ਦਾ ਕੰਮ ਚੱਲਦਾ ਹੈ ਜੀ। ਔਰ ਆਈ ਸੀ ਸੀ ਦੇ ਹੈੱਡ ਜਿਹੜੇ ਨੇ ਜੀ ਉਹ ਜੇ ਸ਼ਾਹ ਨੇ ਜੋ ਕਿ ਅਮਿਤ ਸ਼ਾਹ ਦੇ ਭਾਰਤੀ ਗ੍ਰਹਿ ਮੰਤਰੀ ਦੇ ਪੁੱਤਰ ਨੇ। ਫਾਈਨੈਂਸ਼ੀਅਲ ਸਟੇਟਮੈਂਟ ਜਿਹੜੀ 2024 ਦੀ ਸੀ, 24 ਦੇ ਅਖੀਰ ਦੀ, ਉਸ ਵਿੱਚ ਪਤਾ ਲੱਗਾ ਕ੍ਰਿਕਟ ਕੈਨੇਡਾ ਦੀ ਟੋਟਲ ਇਨਕਮ ਜੋ ਕਿ 3.6 ਮਿਲੀਅਨ ਸੀਗੀ ਜੀ, ਉਹਦਾ 63% ਆਈ ਸੀ ਸੀ ਵੱਲੋਂ ਆਇਆ ਸੀ। ਟੋਟਲ ਰੈਵੀਨਿਊ ਕ੍ਰਿਕਟ ਦਾ ਜਿਹੜਾ ਸੀ 5.7 ਮਿਲੀਅਨ ਸੀ। ਇਹਦੇ ਡਿਟੇਲਸ ਜਿਹੜੀਆਂ ਨੇ ਇਸ ਵੇਲੇ ਗਵਰਨੈਂਸ ਫੇਲੀਅਰ ਦੀਆਂ ਉਹਦੇ ਬਾਰੇ ਬੜਾ ਰੌਲਾ ਗੌਲਾ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਫਿਫਥ ਸਟੇਟ ਦੀ ਡਾਕੂਮੈਂਟਰੀ ਤੋਂ ਬਾਅਦ ਇਸ ਦਾ ਕਾਫੀ ਰੌਲਾ ਪਿਆ। ਕ੍ਰਿਕਟ ਕੈਨੇਡਾ ਜਿਹੜੀ ਹੈ ਔਨ ਐਂਡ ਆਫ ਫੀਲਡ ਦੇ ਵਿੱਚ ਇਸ ਦਾ ਕਾਫੀ ਸਾਰਾ ਰੌਲਾ ਰਿਹਾ। ਸੋ ਇਸ ਵੇਲੇ ਇਸ ਵਿੱਚ ਭਾਰਤੀ ਪਾਕਿਸਤਾਨੀ ਮੂਲ ਦੇ ਬਹੁਤ ਸਾਰੇ ਨੌਜਵਾਨ ਕ੍ਰਿਕਟ ਜਿਹੜੇ ਖੇਡ ਰਹੇ ਨੇ, ਅਗਰ ਫੰਡਿੰਗ ਪ੍ਰੋਪਰ ਨਹੀਂ ਹੋਵੇਗੀ ਤੇ ਉਹ ਕਿਵੇਂ ਕੰਮ ਚਲਾਉਣਗੇ, ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਜੀ। ਪੰਜਾਬੀ ਟਰੱਕ ਡਰਾਈਵਰ ਓਨਟੇਰੀਓ ਦੇ ਵਿੱਚ ਸੁਖਵਿੰਦਰ ਸਿੰਘ ਸਿੱਧੂ ਨੂੰ 30 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਇਸ ਕਰਕੇ ਸੁਣਾਈ ਗਈ ਹੈ ਕਿ ਡੇਂਜਰਸ ਡਰਾਈਵਿੰਗ ਦਾ ਉਸ 'ਤੇ ਦੋਸ਼ ਹੈ ਅਤੇ ਐਕਸੀਡੈਂਟ ਹੋ ਗਿਆ ਜਿਸ ਵਿੱਚ ਕੈਨੇਡਾ ਦੇ ਸਾਬਕਾ ਓਲੰਪੀਅਨ ਫਿਗਰ ਸਕੇਟਰ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਲੈਗਜ਼ੈਂਡਰਾ ਪੌਲ ਦੀ ਮੌਤ ਹੋ ਗਈ ਸੀ ਅਤੇ ਜਿਸ ਵਿੱਚ ਹੋਰ ਕਈ ਲੋਕਾਂ ਦੇ ਜ਼ਖਮੀ ਹੋਣ ਦੇ ਨਾਲ ਉਹਨਾਂ ਦਾ ਇੱਕ ਨਵਾਂ ਜੰਮਿਆ ਬੱਚਾ ਵੀ ਸੀ। ਸੁਖਵਿੰਦਰ ਸਿੰਘ ਸਿੱਧੂ ਨੇ ਡੇਂਜਰਸ ਡਰਾਈਵਿੰਗ ਦੇ ਗੁਨਾਹ ਕਬੂਲ ਕੀਤੇ ਜਿਸ ਵਿੱਚ 31 ਸਾਲਾਂ ਦੇ ਪੌਲ ਦੀ ਮੌਤ ਹੋ ਗਈ ਸੀ। ਓਨਟੇਰੀਓ ਦੇ ਸ਼ਹਿਰ ਦੇ ਵਿੱਚ ਅਗਸਤ 22, 2023 ਨੂੰ ਵਾਪਰਿਆ ਇਹ ਹਾਦਸਾ। ਇਸ ਵਿੱਚ ਇਹ ਦੱਸਿਆ ਗਿਆ ਕਿ ਇਹ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਲਗਾਤਾਰ 16 ਘੰਟੇ ਤੋਂ ਟਰੱਕ ਚਲਾ ਰਿਹਾ ਸੀ ਜਦੋਂ ਉਸਦਾ ਟਰੱਕ ਜਿਹੜਾ ਹੈ ਕਾਉਂਟੀ ਰੋਡ ਦੇ ਵਿੱਚ ਪੌਲ ਦੀ ਗੱਡੀ ਦੇ ਵਿੱਚ ਜਾ ਵੱਜਾ ਅਤੇ 60 ਕਿਲੋਮੀਟਰ ਜ਼ੋਨ ਦੇ ਵਿੱਚ ਸੁਖਵਿੰਦਰ ਸਿੰਘ ਸਿੱਧੂ 107 ਦੀ ਰਫ਼ਤਾਰ 'ਤੇ ਜਾ ਰਿਹਾ ਸੀ। 7 ਗੱਡੀਆਂ ਇਨਵੋਲਵ ਹੋਈਆਂ ਕ੍ਰੈਸ਼ ਦੇ ਵਿੱਚ ਅਤੇ ਜਿਸ ਦੇ ਨਾਲ ਇਸ ਓਲੰਪੀਅਨ ਖਿਡਾਰੀ ਦੀ ਗੱਡੀ ਦੂਰ ਨੀਵੇਂ ਥਾਂ ਵਿੱਚ ਜਾ ਡਿੱਗੀ ਅਤੇ ਸਿੱਧੂ ਨੇ ਉਸਦੇ ਬੱਚੇ ਨੂੰ ਅਤੇ ਉਸਦੀ ਸਾਬਕਾ ਜਿਹੜੇ ਫੈਲੋ ਓਲੰਪਿਕ ਸਕੇਟਰ ਜਿਹੜੇ ਮਿਚ ਇਸਲੈਮ ਨੂੰ ਵਿੱਚੋਂ ਕੱਢਿਆ, ਪਰ ਜਿਹੜਾ ਛੋਟਾ ਜਿਹਾ ਬੱਚਾ ਸੀ ਉਸ ਨੂੰ ਗੰਭੀਰ ਸੱਟਾਂ ਵੱਜੀਆਂ। ਸੋ ਸੁਖਵਿੰਦਰ ਸਿੰਘ ਸਿੱਧੂ ਨੇ ਆਪਣਾ ਗੁਨਾਹ ਕਬੂਲ ਕੀਤਾ ਅਤੇ ਹੁਣ ਜੇਲ੍ਹ ਵਿੱਚ ਰਹਿਣਾ ਪਵੇਗਾ ਜੀ ਉਸਨੂੰ। ਇਸੇ ਤਰ੍ਹਾਂ ਇੱਕ ਹੋਰ ਖਬਰ ਹੈ ਜੀ, ਨੈਂਸੀ ਗਰੇਵਾਲ ਜੋ ਕਿ ਬਹੁਤ ਤਿੱਖਾ ਬੋਲਦੀ ਸੀ ਉਸਦਾ ਕਤਲ ਕਰ ਦਿੱਤਾ ਗਿਆ ਸੀਗਾ। ਹੋਮੀਸਾਈਡ ਇਨਵੈਸਟੀਗੇਸ਼ਨ ਜਾਰੀ ਹੈ ਅਤੇ ਇਸ ਦੇ ਵਿੱਚ ਜਾਂਚਕਰਤਾ ਅਜੇ ਹੋਰ ਡਿਟੇਲ ਦੀ ਉਡੀਕ ਦੇ ਵਿੱਚ ਹੈਗੇ ਨੇ। ਇਨਵੈਸਟੀਗੇਟਰ ਕਹਿੰਦੇ ਨੇ ਕਿ ਪਬਲਿਕ ਨੂੰ ਅਸੀਂ ਫੇਰ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਇਸ
ਕਤਲ ਦੀ ਪ੍ਰੋਪਰ ਜਾਣਕਾਰੀ

ਉਹ ਚਾਕੂ ਮਾਰ ਮਾਰ ਕੇ ਕਤਲ ਕੀਤੀ ਗਈ ਨੈਂਸੀ ਗਰੇਵਾਲ ਜੋ ਕਿ ਇੱਕ ਪਰਸਨਲ ਸਪੋਰਟ ਵਰਕਰ ਵੀ ਸੀ ਉਸ ਨੂੰ ਮਾਰਚ ਮਹੀਨੇ ਦੀ 3 ਤਰੀਕ ਨੂੰ ਇੱਕ ਕਲਾਇੰਟ ਦੇ ਘਰ ਵਿੱਚੋਂ ਨਿਕਲਦੇ ਹੋਏ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਬਾਅਦ ਵਿੱਚ ਹਸਪਤਾਲ ਜਾ ਕੇ ਮੌਤ ਹੋ ਗਈ ਲਸਾਲ ਪੁਲਿਸ ਤੇ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਵਾਲੇ ਹੋਮਿਸਾਈਡ ਜਿਹੜਾ ਹੈ ਉਸ ਨੂੰ ਉਸ ਦੀ ਜਾਂਚ ਅਜੇ ਵੀ ਜਾਰੀ ਰੱਖੀ ਉਹਨਾਂ ਨੇ ਤੇ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਸੋ ਪੁਲਿਸ ਇਸ ਮਾਮਲੇ ਦੇ ਵਿੱਚ ਕਿਹੋ ਜਿਹੀ ਜਾਂਚ ਜਿਹੜੀ ਕਰ ਰਹੀ ਹੈ ਜਾਂ ਕਿਸ ਤਰ੍ਹਾਂ ਦੀ ਉਹ ਇਨਫੋਰਮੇਸ਼ਨ ਦੀ ਉਡੀਕ ਦੇ ਵਿੱਚ ਨੇ ਉਹ ਡਿਟੇਲ ਉਹ ਪਹਿਲਾਂ ਵੀ ਦੇ ਚੁੱਕੇ ਨੇ ਸੋ ਸੋਸ਼ਲ ਮੀਡੀਆ ਦੀ ਜੋ ਇਨਫਲੂਐਂਸਰ ਹੈ ਨੈਂਸੀ ਗਰੇਵਾਲ ਸੀ ਉਸ ਦਾ ਕਤਲ ਜਿਸ ਨੂੰ ਪੰਜਾਬੀ ਭਾਈਚਾਰੇ ਨੂੰ ਵੀ ਕਈ ਜਿਹੜਾ ਵਿਚਾਰਾਂ ਦੇ ਵਿੱਚ ਵਖਰੇਵਾਂ ਪੈ ਗਿਆ ਬਹੁਤ ਸਾਰੇ ਲੋਕਾਂ ਦੇ ਸੋ ਵਿੰਡਸਰ ਪੁਲਿਸ ਜਿਹੜੀ ਹੈ ਉਹ ਜਿਹੜੀ ਹੈ ਵੀਡੀਓ ਕੋਈ ਲੱਭ ਰਹੀ ਹੈ ਜਿਸ ਵਿੱਚ ਸੇਂਟ ਕਲੇਅਰ ਐਵਨਿਊ ਜਿਹੜਾ ਹੈ ਅਤੇ ਇੱਕ ਹੋਰ ਸਟਰੀਟ ਦਾ ਮਾਰਚ 2 ਦਾ ਸ਼ਾਮ 5 ਵਜੇ ਤੋਂ 8 ਵਜੇ ਤੱਕ ਦਾ ਜਿਸ ਵਿੱਚ ਰਿਕਾਰਡਿੰਗ ਹੋਵੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਜੀ ਪੁਲਿਸ ਵੱਲੋਂ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਪੰਜਾਬੀ ਭਾਈਚਾਰੇ ਦੇ 5 ਮੁੰਡਿਆਂ ਨੂੰ ਕੈਲਗਰੀ ਪੁਲਿਸ ਨੇ ਚਾਰਜ ਕੀਤਾ ਹੈ ਉਹਨਾਂ 'ਤੇ ਦੋਸ਼ ਹੈ ਕਿ ਫਰੌਤੀਆਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਲੰਬਾ ਚੌੜਾ ਪ੍ਰੋਗਰਾਮ ਚਲਾਇਆ ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕਰਦੇ ਹੋਏ ਪੁਲਿਸ ਨੇ ਇਹਨਾਂ ਵਿਅਕਤੀਆਂ ਦੀ ਭਾਲ ਕੀਤੀ ਹੈ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਚਾਰਜ ਕੀਤਾ ਪਿਛਲੇ ਬੁੱਧਵਾਰ ਈਵਨਿੰਗ ਨੂੰ ਸ਼ਾਮ ਨੂੰ ਇਨਵੈਸਟੀਗੇਟਰ ਕਹਿੰਦੇ ਨੇ ਜਾਂਚਕਰਤਾ ਕਹਿੰਦੇ ਨੇ ਕਿ ਐਡਮਿੰਟਨ ਦੇ ਇੱਕ ਘਰ ਦੇ ਵਿੱਚੋਂ ਇੱਕ ਵਿਅਕਤੀ ਨੂੰ ਅਗਵਾ ਕੀਤਾ 4 ਵਿਅਕਤੀਆਂ ਨੇ ਕੁੱਟਿਆ ਮਾਰਿਆ ਗਿਆ ਅਤੇ ਬੰਦੂਕ ਦੀ ਨੋਕ 'ਤੇ ਉਸ ਨੂੰ ਇੱਕ ਗੱਡੀ ਵਿੱਚ ਵਾੜ ਕੇ ਐਡਮਿੰਟਨ ਤੋਂ ਕੈਲਗਰੀ ਲੈਂਦਾ ਗਿਆ ਪੁਲਿਸ ਦੇ ਦੱਸਣ ਮੁਤਾਬਕ ਇਹ ਜਿਹੜਾ ਵਿਅਕਤੀ ਸਸਪੈਕਟ ਜਿਹੜੇ ਸੀਗੇ ਜੀ ਇਹ ਉਸ ਵਿਅਕਤੀ ਨੂੰ ਜਿਹਨੂੰ ਅਗਵਾ ਕਰਕੇ ਲੈਂਦਾ ਸੀ ਉਹਦੇ ਦੋਸਤ ਦੇ ਘਰ ਗਏ ਸਿਟੀ ਸਕੇਪ ਦੇ ਵਿੱਚ ਨਾਰਥ ਈਸਟ ਦੇ ਵਿੱਚ ਜਿੱਥੇ ਕਈ ਹੋਰ ਜਿਹੜੇ ਸ਼ੱਕੀ ਸੀਗੇ ਅਤੇ ਜਿਹੜੀਆਂ ਗੱਡੀਆਂ ਸੀਗੀਆਂ ਜੀ ਉੱਥੇ ਸੀਗੀਆਂ ਇਨਵੈਸਟੀਗੇਟਰ ਕਹਿੰਦੇ ਨੇ ਕਿ ਜਿਹਨਾਂ ਨੇ ਇਸ ਅਗਵਾ ਕੀਤੇ ਬੰਦੇ ਨੂੰ ਕਿਹਾ ਕਿ ਤੂੰ ਆਪਣੇ ਦੋਸਤ ਨੂੰ ਘਰ ਤੋਂ ਬਾਹਰ ਬੁਲਾ ਅਤੇ ਕਿਉਂਕਿ ਉਹ ਜਿਹੜਾ ਫਰੈਂਡ ਸੀਗਾ ਜੀ ਉਹ ਇੰਟੈਂਡਡ ਐਕਸਟੋਰਸ਼ਨ ਦਾ ਨਿਸ਼ਾਨਾ ਸੀ ਉਸ ਕੋਲੋਂ ਐਕਸਟੋਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਦੱਸ ਰਹੀ ਹੈ ਇਸ ਅਗਵਾ ਕੀਤੇ ਹੋਏ ਵਿਅਕਤੀ ਨੇ ਰਿਫਿਊਜ਼ ਕੀਤਾ ਅਤੇ ਉਸ ਨੂੰ ਫਿਰ ਕੁੱਟਿਆ ਮਾਰਿਆ ਗਿਆ ਇਹ ਜਿਹੜੇ ਸਸਪੈਕਟ ਸੀ ਘਰ ਦੇ ਬਾਹਰ ਰਹੇ ਜਦਕਿ ਜਿਹੜਾ ਵਿਕਟਿਮ ਸੀਗਾ ਜੀ ਉਸਦੇ ਦੋਸਤ ਨੇ ਅਤੇ ਉਸਦੀ ਵਾਈਫ ਨੇ ਜਿਹੜਾ ਸੀ ਉਹ ਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਫੋਲੋ ਕੀਤਾ ਗਿਆ ਅਤੇ ਉਹਨਾਂ ਨੂੰ ਬੰਦੂਕ ਦੀ ਨੋਕ 'ਤੇ ਧਮਕਾਇਆ ਵੀ ਗਿਆ ਕਿ ਆਪਣੇ ਘਰ ਵਾਪਸ ਚਲੇ ਜਾਓ ਅਤੇ ਜਿੱਥੇ ਉਹਨਾਂ ਨੇ ਫਿਰ ਪੁਲਿਸ ਨੂੰ ਕਾਲ ਕੀਤੀ ਐਡਮਿੰਟਨ ਵਿੱਚ ਵਾਪਰਦਾ ਰਿਹਾ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਹੈ ਗੱਡੀ ਜਿਹੜੀ ਹੈ ਜਿਹੜੀ ਇਨਵੋਲਵ ਕੀਤੀ ਗਈ ਟ੍ਰੈਫਿਕ ਸਟੋਪ ਦੇ ਵਿੱਚ ਮੇਟੀ ਟ੍ਰੇਲ 'ਤੇ 104 ਐਵੀਨਿਊ ਦੇ ਲਾਗੇ ਉਹਨੂੰ ਰੋਕਿਆ ਗਿਆ ਗੱਡੀ ਨੂੰ ਗੱਡੀ ਮਿਲੀ ਦੋ ਮੁੰਡਿਆਂ ਨੂੰ ਫੜਿਆ ਗਿਆ ਸਟੋਪ ਦੇ ਵਿੱਚ ਕਿ ਸਿਟੀ ਸਕੇਪ ਦੇ ਇੰਸੀਡੈਂਟ ਦੇ ਵਿੱਚ ਉਹਨਾਂ ਦੀ ਕੋਈ ਇਨਵੋਲਵਮੈਂਟ ਹੈ ਅਤੇ ਉਹ ਇੰਸੀਡੈਂਟ ਜਿਹੜਾ ਪੁਲਿਸ ਨੂੰ ਰਿਪੋਰਟ ਨਹੀਂ ਸੀ ਹੋਇਆ ਸੋ ਜਿਹੜੇ ਬਾਕੀ ਸ਼ੱਕੀ ਸੀਗੇ ਜੀ ਉਹ ਅਗਵਾ ਕੀਤੇ ਵਿਅਕਤੀ ਨੂੰ ਵਾਪਸ ਲੈ ਕੇ ਜਿਹੜਾ ਸੀ ਐਡਮਿੰਟਨ ਪਹੁੰਚ ਗਏ ਜਿੱਥੇ ਉਸਨੂੰ ਘਰ ਦੇ ਲਾਗੇ ਅਗਲੇ ਦਿਨ ਸਵੇਰੇ ਛੱਡ ਦਿੱਤਾ ਗਿਆ ਜਦੋਂ ਉਸਨੂੰ ਛੱਡਿਆ ਗਿਆ ਉਸਨੇ ਪੁਲਿਸ ਨੂੰ ਰਿਪੋਰਟ ਕੀਤਾ ਕਿ ਉਹ ਅਗਵਾ ਹੋ ਗਿਆ ਸੀ ਅਤੇ 12 ਮਈ ਨੂੰ ਕੈਲਗਰੀ ਪੁਲਿਸ ਸਰਵਿਸ ਦੀ ਇੱਕ ਟੀਮ ਦੇ ਇਨਵੈਸਟੀਗੇਟਰਾਂ ਨੇ ਦੋ ਹੋਰ ਸ਼ੱਕੀਆਂ ਨੂੰ ਫੜਿਆ ਅਤੇ ਟ੍ਰੈਫਿਕ ਸਟੋਪ ਜਿਹੜਾ ਹੈ ਮਾਰਟਿਨਡੇਲ ਬੁਲੇਵਰਡ 'ਤੇ ਜਿਹੜਾ ਹੈ ਕੀਤਾ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਟੋਟਲ 4 ਬੰਦੇ ਅਰੈਸਟ ਹੋਏ ਨੇ ਇਸ ਇੰਸੀਡੈਂਟ ਨਾਲ ਸੰਬੰਧਿਤ ਅਤੇ 5ਵਾਂ ਇੱਕ ਵਾਂਟਡ ਹੈ ਜਿਹੜੇ ਫੜੇ ਗਏ ਨੇ ਉਹਨਾਂ ਵਿੱਚ ਚਰਨਵੀਰ ਸਿੰਘ 24 ਸਾਲਾਂ ਦਾ ਦਕਸ਼ ਗੌਤਮ 25 ਸਾਲਾਂ ਦਾ ਦੋਨਾਂ 'ਤੇ ਦੋਸ਼ ਹੈ ਕਿ ਉਹਨਾਂ ਕੋਲ ਹਥਿਆਰਾਂ ਦਾ ਵਗੈਰਾ ਹੈ ਅਤੇ ਉਹਨਾਂ ਨੇ ਹਮਲਾ ਵਗੈਰਾ ਕੀਤਾ ਅਤੇ ਕਿਸੇ ਨੂੰ ਅਸੋਲਟ ਕੀਤਾ ਵੈਪਨ ਦੇ ਨਾਲ ਆਕਾਸ਼ਦੀਪ ਸਿੰਘ ਸਿਰਫ 18 ਸਾਲਾਂ ਦਾ ਕੈਲਗਰੀ ਦਾ ਪ੍ਰਦੀਪ ਸਿੰਘ 24 ਸਾਲਾਂ ਦਾ ਇਹਨਾਂ ਚੌਹਾਂ ਨੂੰ ਚਾਰਜ ਕੀਤਾ ਗਿਆ ਅਤੇ ਗਗਨਦੀਪ ਸਿੰਘ ਜਿਹੜਾ 29 ਸਾਲਾਂ ਦਾ ਹੈ ਉਸ 'ਤੇ ਵਾਰੰਟ ਜਾਰੀ ਨੇ ਅਤੇ ਉਸ ਦੇ ਬਾਰੇ ਕੱਲ੍ਹ ਵੀ ਜਾਣਕਾਰੀ ਦਿੱਤੀ ਗਈ ਸੀ ਗਗਨਦੀਪ ਸਿੰਘ ਦੇ ਬਾਰੇ ਇਹ ਹੈ ਕਿ ਉਹ ਕਨੈਕਸ਼ਨ ਜਿਹੜੇ ਉਹਦੇ ਨੇ ਬੜੇ ਦੂਰ ਦੂਰ ਤੱਕ ਨੇ ਜੋ ਕਿ ਕੈਲਗਰੀ ਦੇ ਵਿੱਚ ਓਨਟੇਰੀਓ ਦੇ ਵਿੱਚ ਅਤੇ BC ਦੇ ਵਿੱਚ ਹੈਗੇ ਨੇ ਉਹ ਕਿਤੇ ਵੀ ਹੋ ਸਕਦਾ ਅਪ੍ਰੈਲ 2025 ਪਿਛਲੇ ਸਾਲ ਦੇ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਕੈਲਗਰੀ ਦੇ ਵਿੱਚ 45 ਫਰੌਤੀਆਂ ਦੇ ਕੇਸ ਜਿਹੜੇ ਨੇ ਉਹ 45 ਫਰੌਤੀਆਂ ਦੇ ਕੇਸ ਉਹ ਰਿਪੋਰਟ ਹੋ ਚੁੱਕੇ ਨੇ ਅਤੇ ਇਹਨਾਂ ਵਿੱਚੋਂ 19 ਕੇਸ ਅਜਿਹੇ ਨੇ ਜਿਨ੍ਹਾਂ ਵਿੱਚ ਘਰਾਂ 'ਤੇ ਬਿਜਨਸ

0: ਤੇ ਗੱਡੀਆਂ ਤੇ ਗੋਲੀ ਚਲਾਈ ਗਈ ਹੈ। ਹੁਣ ਤੱਕ 11 ਬੰਦੇ ਜਿਹੜੇ ਨੇ ਚਾਰਜ ਕੀਤੇ ਗਏ ਨੇ। ਕਈ ਵਾਰ ਸ਼ਰਾਰਤ ਕਰਨੀ ਮਹਿੰਗੀ ਪੈ ਜਾਂਦੀ ਹੈ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਉਹਨੂੰ 4 ਸਾਲ ਲਈ ਸਜ਼ਾ ਸੁਣਾ ਦਿੱਤੀ ਗਈ ਹੈ, ਜੇਲ੍ਹ ਦੇ ਵਿੱਚ ਰਹਿਣਾ ਪਵੇਗਾ। ਔਰ ਇਸ ਕੇਸ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਇੱਕ ਇਸ ਵਿਅਕਤੀ ਜਿਸ ਤੇ ਦੋਸ਼ ਹੈ ਕਿ ਉਸਨੇ ਸ਼ਰਾਬ ਪੀਤੀ ਦੇ ਵਿੱਚ ਗੋਲੀ ਚਲਾ ਕੇ ਆਪਣੇ ਦੋਸਤ ਨੂੰ ਮਾਰ ਦਿੱਤਾ, ਕਿਉਂਕਿ ਇੱਕ ਬੁਲੇਟ ਪਰੂਫ ਵੈਸਟ ਗੇਮ ਉਹ ਖੇਡ ਰਹੇ ਸੀ। ਕੋਰਟ ਨੂੰ ਇਹ ਦੱਸਿਆ ਗਿਆ ਕਿ 33 ਸਾਲਾਂ ਦੇ ਮਾਈਕ ਲੀਅਰ ਤੇ ਉਸ ਵੇਲੇ 33 ਸਾਲਾਂ ਦਾ ਸੀ, ਪੁਰਾਣੀ ਗੱਲ ਹੈ, ਤੇ 2023 ਦੀ ਗੱਲ ਹੈ, ਤੇ ਇਸ ਵਿੱਚ ਸਾਰੀ ਰਾਤ ਤੋਂ ਸ਼ਰਾਬ ਪੀਂਦੇ ਰਹੇ ਤੇ ਕੋਕੇਨ ਦਾ ਸੇਵਨ ਕਰਦੇ ਰਹੇ, ਜਿੱਥੇ ਕੁਛ ਗੰਜ ਸ਼ੂਟ ਕਰਨ ਲਈ ਫਿਰ ਉਹ ਡਰਾਈਵ ਕਰਕੇ ਚਲੇ ਗਿਆ। 12 ਮਾਰਚ 2023 ਦੀ ਘਟਨਾ ਹੈ। ਤੇ ਸਨੋਅ ਦੇ ਵਿੱਚ ਇੱਕ ਵਿਅਕਤੀ ਦਾ ਟਰੱਕ ਫਸ ਗਿਆ ਤੇ ਇਹਦੇ ਵਿੱਚ ਇੱਕ ਕਪਲ ਜਿਹੜਾ ਉੱਥੇ ਰੁਕਿਆ, ਇੱਕ ਜੋੜਾ ਰੁਕਿਆ, ਜਿਨ੍ਹਾਂ ਨੇ ਦੇਖਿਆ ਕਿ ਇਹ ਵਿਅਕਤੀ ਪੂਰਨ ਤੌਰ 'ਤੇ ਸ਼ਰਾਬੀ ਨੇ, ਇਸ ਸੈਂਟੈਂਸ ਦੇ ਵਿੱਚ ਦੱਸਿਆ ਗਿਆ। ਤੇ ਇੱਥੇ ਜਿਹੜਾ ਪਲੈਨਸ ਇਹ ਕਹਿੰਦੇ ਸੀ ਕਿ ਸ਼ੂਟਿੰਗ ਜਿਹੜਾ ਇੱਕ ਦੂਸਰੇ 'ਤੇ ਕਰਨੀ ਹੈ, ਜਦਕਿ ਵੈਸਟ ਪਾ ਕੇ ਰੱਖਣੀ ਪ੍ਰੋਟੈਕਸ਼ਨ ਲਈ, ਅਤੇ ਇਸ ਤੋਂ ਬਾਅਦ ਕੋਈ ਇਹੋ ਜਿਹੀ ਘਟਨਾ ਹੋਈ, ਗੋਲੀ ਚੱਲੀ ਅਤੇ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਹੁਣ ਉਸਨੂੰ ਸਜ਼ਾ ਭੁਗਤਣੀ ਪੈ ਰਹੀ ਹੈ ਜੀ। ਅਲਬਰਟਾ ਸਰਕਾਰ ਕਹਿੰਦੇ ਨੇ ਕਿ ਆਟੋ ਇੰਸ਼ੋਰੈਂਸ ਰੇਟ ਕੈਪ ਨੂੰ ਐਡਜਸਟ ਕਰ ਰਹੇ ਨੇ ਤਾਂ ਕਿ ਅਲਬਰਟਾ ਵਾਲੇ ਕੇਅਰ ਫਸਟ ਮਾਡਲ ਵੱਲ ਨੂੰ ਆਸਾਨੀ ਨਾਲ ਜਾ ਸਕਣ। ਇਹ ਕਿਸ ਤਰ੍ਹਾਂ ਦਾ ਹੋਵੇਗਾ? ਇੰਸ਼ੋਰੈਂਸ ਦੇ ਮਾਮਲੇ 'ਤੇ ਸਰਕਾਰਾਂ ਬਹੁਤ ਵਾਰੀ ਸਟੈਂਡ ਬਦਲ ਚੁੱਕੀਆਂ ਨੇ ਅਤੇ ਇੰਸ਼ੋਰੈਂਸ ਕਈ ਜਗ੍ਹਾ 'ਤੇ ਬਹੁਤ ਜਿਹੜਾ ਹੈ ਉਹ ਬਹੁਤ ਵਾਰੀ ਲੋਕਾਂ ਨੂੰ ਬਹੁਤ ਝਟਕੇ ਵੀ ਮਿਲਦੇ ਨੇ, ਪਰ ਕਾਫੀ ਸਾਰਾ ਇਸ ਮਾਮਲੇ ਦੇ ਵਿੱਚ ਦੇਖਣਾ ਪਵੇਗਾ ਕਿ ਇਹ ਜਿਹੜੇ ਨਵੇਂ ਨਿਯਮ ਆ ਰਹੇ ਨੇ ਇਹਨਾਂ ਵਿੱਚ ਕੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ 6 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਇੱਕ ਵਿਸ਼ੇਸ਼ ਗੱਲਬਾਤ ਪੇਸ਼ ਕੀਤੀ ਜਾਵੇਗੀ, ਤੁਸੀਂ ਜ਼ਰੂਰ ਸੁਣਨੀ ਹੈ ਪ੍ਰੋਗਰਾਮ ਦੇ ਵਿੱਚ, ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ। ਰੇਡੀਓ ਸੁਰਸਿੰਘਮ 94.7 ਹਫ਼ਤੇ ਦੇ 20 ਘੰਟੇ ਆਪ ਜੀ ਦੀ ਸੇਵਾ ਵਿੱਚ, ਸੋਮਵਾਰ ਤੋਂ ਸ਼ੁੱਕਰਵਾਰ 4 ਤੋਂ 6 ਅਤੇ 8 ਤੋਂ 10। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸਵਾਲ ਨਹੀਂ ਸਾਂਝਾ ਕਰ ਸਕਾਂਗੇ, ਅਗਲੇ ਪ੍ਰੋਗਰਾਮਾਂ ਦੇ ਵਿੱਚ ਸੋਮਵਾਰ ਤੋਂ ਫਿਰ ਸਵਾਲ ਜਵਾਬ ਦਾ ਸਿਲਸਿਲਾ ਜਾਰੀ ਰਹੇਗਾ। ਉਮੀਦ ਕਰਦੇ ਹਾਂ ਕਿ ਤੁਸੀਂ ਜੁੜੇ ਰਹੋਗੇ ਸਾਡੇ ਨਾਲ 94.7 FM ਰੇਡੀਓ ਸੁਰਸੰਗਮ। ਅਸੀਂ ਆਪ ਜੀ ਨਾਲ ਕੈਲਗਰੀ ਸ਼ਹਿਰ ਦੀਆਂ ਲੋਕਲ, ਦੇਸ਼ ਵਿਦੇਸ਼ ਦੀਆਂ, ਪੰਜਾਬ ਦੀਆਂ ਖਬਰਾਂ ਜਿਹੜੀਆਂ ਹਾਂ ਉਹ ਪਹੁੰਚਾਉਂਦੇ ਰਹਿੰਦੇ ਹਾਂ, ਅਤੇ ਉਮੀਦ ਕਰਦੇ ਹਾਂ ਕਿ ਪ੍ਰੋਗਰਾਮਾਂ ਵਿੱਚ ਤੁਸੀਂ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹੋਗੇ ਜੀ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਹੋਲੀਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇਹ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ, genesisland.com ਤੇ ਜਾਓ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ.ca, ਫੋਨ 403-585